ਦੀ ਪਾਵਨ ਹਜ਼ੂਰੀ ਵਿੱਚ ਦੋਨੇ ਬੱਚੇ ਸ਼ੁਭਾਇਮਾਨ ਸਤਿਗੁਰੂ ਜੀ ਹਜ਼ੂਰੀ ਵਿੱਚ ਸੱਚ ਚੁੱਕੇ ਹਨ ਜੀ। ਸੋ ਪਰਿਵਾਰ ਨੂੰ ਹੁਕਮ ਹੋਇਆ ਸੀ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੈਂ ਸੁਣਦਾ, ਤੈਨੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ

ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਵਿੱਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ। ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ, ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸਲੋਕ ਮਹੱਲਾ ਪਹਿਲਾ ਦੁੱਖ ਦਾਰੋ ਸੁਖ ਰੋਗ ਪਿਆ ਜਾਂ ਸੁਖ ਧਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੂੰ ਕਰੇ ਨਾ ਹੋਈ ਬਲਿਹਾਰੀ ਕੁਦਰਤ ਵਸਿਆ

ਵਾਹਿ ਵਾਹਿਗੁਰੂ ਜੀ। ਸਾਧ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰਸ ਪਰਿਪਾਚੀ ਦਸਵੀਂ ਪ੍ਰਿਤਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਏ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੂੰ ਨਿਧਿਆ ਵਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰ ਦਾ ਤਿਆਰ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਵਾਹੀ ਦੇਹ ਕੰਢਿਡ ਕੀਤਾ ਤੇ ਨਾ ਪਿਆਰਿਆਂ ਤੇ ਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆੜੇ ਨਾ ਚੜਾਏ ਗਏ ਗੁਰਦੁਆਰ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇਸਾਂ ਸਾਸਾਂ ਸਿੰਘ ਨੇ ਵਾਹ ਧੰਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਸਾਹਿਤਾਂ ਸਬੰਧ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਰਚਿਆ ਰਿਹਾ ਦੇਵ ਤੇਗ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਬੁੰਗੇ ਜੁਗ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਗਰੀਬ ਨਿਵਾਜ ਪੰਥ ਸਰਦਾਰ ਸਾਹਿਬ ਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਤ ਭਾਵੇ ਧਾਨ ਰਾਸ। ਹੇ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਅਰਦਾਸ ਉਤਾਰ ਜੀਓ ਆਪਣੇ ਬਖਸ਼ਿਸ਼ ਕੀਤੀ ਹੈ ਆਪਦੇ ਚਰਨਾਂ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਸੰਪੂਰ ਉਤਾਰ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਜ ਸ਼ਬਦ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੁਕਸਾਨ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਹ ਨੀ ਬਾਰ ਬੁੱਧੀ ਬਖਸ਼ਿਸ਼ ਕਰੋ। ਪੀਰਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾ ਤਾਂ ਵਿੱਚ ਪਿੱਤਰ ਗ੍ਰਾਮ ਸਿਆਜ ਦੇ ਗਿਆ ਤਿਆਰ ਕਰ ਖਾ ਦਿੱਤਾਰ ਆਪ ਜੀ ਭੋਗ ਲਓ ਸੀਰ ਪ੍ਰਸਾਦ ਸਾਹ ਸੰਗਤ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਗਾਸ਼ ਕਰੋ ਦੇਸ਼ ਪਲੇ ਰੱਖਿਆ ਬਖਸ਼ਿਸ਼ ਕਰੋ ਜੀ ਮੈਂ ਕਿਰਪਾ ਕਰੋ ਆਪ ਦੀ ਬਖਸ਼ੀਆਂ ਦਾਤਾਂ ਜੋ ਲੰਗਰਾਂ ਤੁਰ ਸਾਰੀਆਂ ਪ੍ਰਵਾਨ ਕਰਨੀ ਦਤਾਰ ਆਪਦੇ ਜਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਢੀ ਕਲਾ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਜਨਾਂ ਸੇਵਾ ਦੀ ਭਾਵਨਾ ਰੱਖਣ ਦੀ ਬਾਤ ਕਰਨੀ ਤਾਰ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਾ ਦਰ ਤੇ ਤਿਰਫੁਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਉਤਾਰ ਜੀਓ ਖਾਲਸਾ ਪੰਥ ਸਿੱਖ ਕੌਮ ਨੂੰ ਏਕ ਦਾ ਸੁਆਗ ਪਿਆਰ ਦੀ ਬਖਸ਼ੀ ਕਰਕੇ ਸਤ ਨੂੰ ਦਾਜ ਬਖਸ਼ੋ ਚੈਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਦੀਵਾਨ ਫਤਿਹ ਬਖਸ਼ਿਆ ਦੀ ਬਾਤ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਉਤਾਰ ਜੀਓ ਤਾਂ ਸੱਚੇ ਪਾਤਸ਼ਾਹ ਜੀ ਮੁੱਖ ਸਾਹਿਬ ਦੇ ਮੈਦਾਨ ਉਤਾਰ ਜੀਓ ਚਾਲੀ ਮੁਕਤਿਆਂ ਨੇ ਉਤਾਰ ਜੀ ਸਿੱਖ ਧਰਮ ਵਾਸਤੇ ਸਹਾਰਸਾ ਕੌਮ ਵਾਸਤੇ ਗਰੀਬਾਜ ਆਪਣੇ ਗਰੀਬਾਜ ਕੁਰਬਾਨੀਆਂ ਕੀਤੀਆਂ ਗਰੀਬਾਜ ਲੱਖਾਂ ਦੀ ਗਿਣਤੀ ਕੀਤੀ ਮੈਂ ਦੁਸ਼ਮਣਾਂ ਲੜਦੇ ਹੋਏ ਸ਼ਹਾਦਤਾਂ ਪ੍ਰਾਪਤ ਕੀਤੀਆਂ ਤਾਂ ਕਿਰਪਾ ਕਰੋ ਉਹਨਾਂ ਸੂਰਮਿਆਂ ਦੀਆਂ ਗਰੀਬਾਜ ਜੋ ਸਾਡੇ ਵਾਸਤੇ ਉਹਨਾਂ ਕੀਤਾ ਦਤਾਰ ਪਿਤਾ ਜੀ ਕਿਰਪਾ ਕਰੋ ਉਹਨਾਂ ਨੂੰ ਬਖਸ਼ਿਸ਼ ਕਰਦੇ ਹੋ ਆਤਮਾ ਨੂੰ ਚੰਨ ਨਿਵਾਜ ਬਖਸ਼ੋ ਠੰਡ ਬਖਸ਼ੋ ਅਤੇ ਸਦਾ ਵਾਸਤੇ ਗਰੀਬ ਨਿਵਾਜ ਖਾਸ ਸਰਮਤ ਨੂੰ ਦਸਾਏ ਮਾਰਗ ਨੂੰ ਅਪਣਾਉਣ ਵਾਸਤੇ ਬਲਦਾਗ ਬਖਸ਼ੋ ਭਾਵੇਂ ਦਾਦਰ ਨੂੰ ਬਲਦਾ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਦੂਰ ਦੁਰਾਜ ਘਰ ਬੈਠੀਆਂ ਲਾਈਫ ਖਤਮ ਕੀਤੀਆਂ ਸਰਮ ਕਰ ਰਹੀਆਂ ਸਾਰੇ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਤੇ ਆਪ ਨੇ ਬਖਸ਼ੀ ਸੰਗਤਾਂ ਨੂੰ ਬਖਸ਼ੇ ਨੇ ਸੰਗਤਾਂ ਆਪਦੇ ਚਾਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਸੰਗਤਾਂ ਮਾਇਆ ਭੇਟਾ ਖਰੀ ਚਾਨਾ ਪ੍ਰਵਾਨ ਕਰੋ ਬਖਸ਼ਾ ਸਭ ਦੀਆਂ ਕਮਾਈਆਂ ਸਬਰ ਕਰੋ ਕਾਰਜ ਵੱਧ ਵਧਦਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਮਾਤਾ ਪੂਰੀਆਂ ਕਰੋ ਜੀ ਸਰ ਮੇਰਾ ਕਰਾਓ ਸੇਵਾ ਪ੍ਰਵਾਨ ਕਰੋ ਪੁਨਰ ਬਖਸ਼ੋ ਪਿਤਰ ਹੁਕਮਨਾਮੀ ਬਖਸ਼ਿਸ਼ ਕਰੋ ਪ੍ਰੰਤ
ਅੱਜ ਦੇ ਸ਼ਾਮ ਦੇ ਦਰਬਾਰਾਂ ਦੀ ਅਰੰਭਤਾ ਵਾਸਤੇ ਆਗਿਆ ਬਖਸ਼ੋ, ਰਹਿੰਦੇ ਕਾ ਸਵਾਰ ਕੀ ਚੈਨਲ ਧੰਨਵਾਦ ਦੀ ਮਨੋਦ ਉਤਾਰ, ਸ਼ੁੱਧ ਦੇ ਪੁੱਤ ਸੇਵਾ ਲਾ ਨਿਕਲ ਮਾਤਾ ਉਤਾਰ, ਕਿਰਪਾ ਕਰੋ ਸਹੀ ਪਿਆਰੇ ਮੇਰੇ ਜਿਨ੍ਹਾਂ ਨੇ ਆਪਦਾ ਨਾਮ ਦਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

तुझ बिन अवर नहीं को मेरा कर कृपा करो प्रभु दात।

अहनस सहज सुपाए दर्शन परसे आए गुरु के जन्म मरण दुख जाए

ਹਰ ਕੀਰਤ ਕਲ ਜੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਜੀ ਮਹਾਰਾਜ ਬਖਸ਼ੀ ਸਾਹਿਬ ਸਿੰਘ ਸ਼ਰਧਾ ਬੰਦ ਸਾਹਿਬ ਮਹਾਰਾਜ ਡਿੱਗੀ ਹੋ ਬੈਠ ਕੇ ਪਿੱਤਰ ਬਾਣੀ ਸੁਖਮਣੀ ਸਾਹਿਬ ਉਸਨੂੰ ਗੁਰੂ ਪਾਤਸ਼ਾਹ ਨੂੰ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਦਰ ਰਾਜ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ। ਅਰਦਾਸ ਸਾਹਿਬ ਜੀ ਪ੍ਰੇਮ ਆਏ, ਉਪਰੰਤ ਮਹਾਰਾਜ ਬਖਸ਼ੀ ਪਿੱਤਰ ਪਰਮੇਸ਼ਰ ਨੂੰ ਕੀਤੇ ਨੇ। ਸਾਧ ਸਿੰਘ ਰਾਜ ਸੁਹਾਸ਼ਮਾ ਗੁਰੂ ਸਾਹਿਬਾਂ ਨੇ ਆਪ ਨੂੰ ਖਾਤਮ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਨੂੰ ਸ਼ਾਮਲ ਕੀ ਆਰੰਭ ਹੋ ਰਹੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਪਹਿਲਾ ਸਿੰਘ ਜੱਥਾ ਭਾਈ ਸਾਹਿਬ, ਠੀਕ 7 ਵਜੇ ਤੱਕ ਆਰਤੀ ਕੀਰਤਨ ਨਾਮ ਸਮੁਦਾਰ ਆਪ ਸਿੰਘ ਮਹਾਰਾਜ ਸੱਚਿਆਂ ਨਾਲ ਜੋੜ ਵਾਸਤੇ ਮਹਾਨਪੁਰਾਲਾ ਕਰਨਗੇ। 7 ਵਜੇ ਤੱਕ ਕਥਾ ਹੋਵੇਗੀ, 7 ਵਜੇ ਲੈ ਕੇ 8:30 ਵਜੇ ਤੱਕ ਕੀਰਤਨ ਕਰਨਗੇ ਭਾਈ ਸਤਨਾਮ ਸਿੰਘ ਦਾ ਜੱਥਾ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ 8:30 ਵਜੇ ਤੱਕ ਮਾਰੇ ਨਿੱਘੀ ਉਹਦਾ ਨਦਮਾਨ ਜਾਏ ਅਤੇ ਸ਼ਾਮ ਦੇ ਸਾਰੇ ਇਕੱਤੀ ਨੂੰ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਬੇਨਤੀ ਹੈ ਹਰਜ਼ੂਰ ਗੁਰੂ ਘਰ ਆ ਕੇ ਹਾਜ਼ਰੀਆਂ ਭਰਿਆ ਕਰੋ ਔਰ ਮੱਥਾ ਟੇਕ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਮਾਰਾ ਨਿੱਘੀ ਗੋਤੀ ਬੈਠ ਕੇ ਸਾਧ ਸੰਗ ਕਥਾ ਕੀ ਦਰਬਾਰ ਸਾਨੂੰ ਕਰ ਸਕਦੇ ਹੋ, ਜ਼ਰੂਰ ਆਇਆ ਕਰੋ। ਸਾਧ ਸੰਗ ਦਰਸ਼ਨ ਤੁਹਾਨੂੰ ਪਤਾ ਹੈ ਕਿ ਗੁਰੂ ਘਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ, ਨਾਲ ਸਾਲ ਸੌ ਸਾਲ ਜੋ ਡਬਲ ਹੋ ਰਹੇ ਨੇ ਉਹਨਾਂ ਵਾਸਤੇ ਬੇਅੰਤ ਮਾਲ ਦੀ ਲੋੜ ਹੈ। ਸਾਧ ਸੰਗ ਸੰਗਤਾਂ ਵੱਲੋਂ ਬੇਅੰਤ ਮਾਲ ਆ ਰਹੀ ਹੈ। ਜਿਹੜੇ ਸੇਵਾ ਕਰ ਰਹੇ ਨੇ ਉਹ ਵਡਭਾਗੇ ਹਨ। ਸੋ ਜਿਹਨਾਂ ਅੱਜ ਤੱਕ ਸੇਵਾ ਨਹੀਂ ਕੀਤੀ ਸਾਰਿਆਂ ਨੂੰ ਇਸ ਨੰਬਰ ਬੇਨਤੀ ਹੈ ਕਿ ਜ਼ਰੂਰ ਆਪਣੀ ਕਮਾਈ ਦਾ ਦਸਾਂਤ ਕੱਢਦੇ ਹੋਇਆ ਗੁਰੂ ਘਰ ਮਾਇਆ ਭੇਟਾ ਕਰਕੇ ਆਪਣੇ ਕਮਾਇਆ ਸਫਲ ਕਰੋ ਅਤੇ ਗੁਰੂ ਦੇ ਚਰਨਾਂ ਹਿੱਸਾ ਪਾ ਕੇ ਜੀਵਨ ਦੀਆਂ ਕਣੀਆਂ ਸਫਲਾ ਕਰੋ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 10 May ਨੂੰ ਹੈ ਮਦਰ ਡੇ, ਆਪਣੇ ਹਾਜ਼ਰੀਆਂ ਭਰਨੀਆਂ ਨੇ। 11 May ਤੋਂ ਲੈ ਕੇ 17 ਤੱਕ ਕਥਾ ਕਰਨਗੇ ਭਾਈ ਪਿੰਦਰਪਾਲ ਸਿੰਘ ਜੀ ਵਿਦਵਾਨ ਵੀਰ। 12 May ਨੂੰ ਹੈ ਸਰਹੰਦ ਫਤਿਹ, ਬਾਬਾ ਸਿੰਘ ਜੀ ਬੰਦਾ ਬਹਾਦਰ ਨੇ ਸਰਹੰਦ ਫਤਿਹ ਕਰਕੇ ਉਸ ਨੇ ਇੱਟ ਖੜਕਾ ਕਰ ਦੱਸਿਆ ਸੀ ਕਿ ਕਿਸੇ ਨਾਲ ਜ਼ੁਲਮ ਕਿਵੇਂ ਕਰੀਦਾ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 15 May ਨੂੰ ਹੈ ਸੰਵਿਧਾਨ ਜੇਠ ਦੇ ਮਹੀਨੇ ਦੀ ਆਪਣੇ ਹਾਜ਼ਰੀਆਂ ਭਰਨੀਆਂ ਨੇ। 9 May ਨੂੰ ਜੀਆਂ ਕਹਿਣਾ ਅਤੇ ਸਾਰੇ ਮਹੀਨੇ ਸੁਖ ਸ਼ਾਂਤੀ ਸਾਰੇ ਮਿਲ ਕੇ ਅਰਦਾਸ ਕਰਨੀ ਹੈ। 17 May ਨੂੰ ਹੈ ਛੋਟਾ ਘੱਲੂਘਾਰਾ ਕਾਨੂੰਆਂ ਦੇ ਸ਼ਾਮ ਦਾ ਗੁਰਦਾਸਪੁਰ ਜ਼ਿਲ੍ਹੇ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਉਹ ਸਵੇਰੇ ਜਦੋਂ ਸਤਿਕਾਰ ਦਾ ਹੁਕਮ ਸੀ ਕੋਈ ਵੀ ਸਿੱਖ ਜਿਹੜਾ ਕਿਤੇ ਨਜ਼ਰ ਨਹੀਂ ਆਉਣਾ ਚਾਹੀਦਾ, ਉਸ ਸਮੇਂ ਆਪਣੇ ਸਾਰੇ ਇਹਨਾਂ ਦੁੱਖਾਂ ਨੂੰ ਸਹਾਰਦੇ ਹੋਇਆਂ ਸੰਗਤਾਂ ਨੂੰ ਕਿ ਸਾਡੀਆਂ ਸੇਵਾ ਵਾਸਤੇ ਤੁਹਾਡੀ ਚੜ੍ਹੀ ਕਲਾ ਵਾਸਤੇ ਤੁਹਾਡੀ ਸਲਾਮਤੀ ਵਾਸਤੇ ਮੈਂ ਸਾਧ ਸੰਗਤ ਜੀ ਉਸ ਸਮੇਂ ਦੇ ਸਿੰਘਾਂ ਸਿੰਘਣੀਆਂ ਨੇ ਕਸ਼ਟ ਸਹਾਰਦੇ ਹੋਇਆਂ ਜੰਗਲਾਂ 'ਚ ਵਾਸ ਕੀਤਾ ਅਤੇ ਉਸ ਸਮੇਂ ਜੁਰਮ ਦਾ ਡੱਟ ਕੇ ਟਾਕਰਾ ਕੀਤਾ ਅਤੇ ਜੋ ਘੱਲੂਘਾਰਾ ਹੋਇਆ ਉਸ ਵਿੱਚ ਤਕਰੀਬਨ 10 to 12,000 ਤੱਕ ਸਿੰਘ ਸਿੰਘਣੀਆਂ ਬੱਚੇ ਉਸ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਨ। ਸੋ ਜਿਹਨਾਂ ਦੀ ਸਾਡੇ ਵਾਸਤੇ ਮਾਨ ਦੇਣ ਸੋ ਸਾਡਾ ਸਾਰਾ ਸਵਰਜ ਬਣਦਾ ਸਾਧ ਸੰਗਤ ਜੀ ਯਾਦ ਕਰਦੇ ਹੋਇਆਂ ਉਹਨੇ ਦਸਾਏ ਮਾਰਗ ਨੂੰ ਅਪਣਾਉਣ ਵਾਸਤੇ ਜ਼ਰੂਰ ਯਤਨ ਕਰੀਏ, ਭਾਵਨਾ ਦੀ ਦਾਦ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਨ। ਸਾਧ ਸੰਗਤ ਜੀ 5 May ਨੂੰ ਹੈ ਮੈਮੋਰੀਅਲ ਡੇ, 27 May ਤੋਂ ਲੈ ਕੇ 31 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰੋ ਅਤੇ ਉਸ ਟਾਈਮ ਤੋਂ ਜ਼ਰੂਰ ਲਾਭ ਪ੍ਰਾਪਤ ਕਰਨ ਯਤਨ ਕਰੋ। 2 June ਨੂੰ ਹੈ ਜਨਮ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ, ਉਸ ਨੇ ਹਾਜ਼ਰੀਆਂ ਭਰਨੀ ਨੂੰ ਦਿੱਤੀ ਦਾਸ ਨੂੰ ਸੀਤੇ ਧੰਨਵਾਦ ਕਰਨਾ। ਆਓ ਭਾਈ ਸਾਹਿਬ ਤਿਆਰ ਨੇ ਕਿ ਜਨਮ ਕਰਨਗੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੋਟਾਨਕੋਟ ਤੋਂ ਬਾਅਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਸੰਧਿਆ ਵੇਲੇ ਮਾਲਕ ਦੇ ਚਰਨਾਂ ਦੀ ਗੋਦ ਦਾ ਆਨੰਦ ਮਿਲਿਆ ਹੈ ਸਤਿਗੁਰੂ ਜੀ ਕਿਰਪਾ ਕਰਨ। ਇਸੇ ਤਰ੍ਹਾਂ ਹਰ ਇੱਕ ਜੀਵ ਨੂੰ, ਹਰ ਇੱਕ ਪ੍ਰਾਣੀ ਨੂੰ ਮਾਲਕ ਦੇ ਚਰਨਾਂ ਦਾ ਪਿਆਰ ਮਿਲਦਾ ਰਹੇ, ਜਿਹਦੇ ਕਰਕੇ ਮਿਲਿਆ ਹੋਇਆ ਮਨੁੱਖਾ ਜਾਂਦਾ ਸਾਡਾ ਸਪਲਾ ਹੋ ਸਕੇ। ਸੋ ਹੁਣ ਆਪ ਜੀ ਦੇ ਸਨਮੁੱਖ ਆਪ ਜੀ ਨੂੰ ਗੁਰਮੁਖ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀਜਨ ਅਤਿ ਸਤਿਕਾਰਯੋਗ ਗਿਆਨੀ ਨਵਨੀਤ ਸਿੰਘ ਜੀ। ਤਿੰਨਾਂ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਦੀਆਂ ਵਿਚਾਰਾਂ ਸਰਵਣ ਕਰੋ, ਭੁਲਾ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ, ਸਾਹਿਬ ਜੀਓ, ਸਤਨਾਮ, ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰਗ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਡੰਡੌਤ ਬੰਧਨ ਅਨਿਕ ਬਾਰ, ਸਰਬ ਕਲਾ ਸਮਰੱਥ

काहुड़ न होवी जन्मड़ा। आगाह कूत्राग पिछा फेर न मुहडड़ा।

ਜੁਗਾਂ ਸੱਜਣ ਮੈਡਾ ਚਾਈਆ ਹਬ ਕਹੀ ਦਾ ਮਿੱਤ ਹਬੇ ਜਾਣਨ ਆਪਣਾ ਕਹੀ ਨਾ ਠਾਹੇ ਚਿੱਤ ਬਹੱਲਾ ਪੰਜਵਾਂ ਗੁਦੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੇ ਪ੍ਰੀਏ ਨਾਨਕ ਜੀ ਤੂੰ ਵਠਿਆ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਧ ਸਭ ਕਿਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ ਲੇਖਾ ਕੋਈ ਨ ਪੁੱਛਈ ਜਾ ਹਰ ਬਖਸੰਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਰਪਾਲੂ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ, ਗੁਰੂ ਰਹਿਮਤ ਸਦਕਾ, ਨਿਤਾ ਪ੍ਰਤੀ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਜੁੜ ਬੈਠਦੇ ਹੋ, ਸੰਗਤ ਦੀਆਂ ਘੜੀਆਂ ਨੂੰ ਮਾਣਦੇ ਹੋ। ਗੁਰੂ ਕਿਰਪਾ ਸਦਕਾ ਪਾਵਨ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਤਿਨ੍ਹਾਂ ਦੇ ਜਥੇ ਪਾਸੋਂ ਆਪਾਂ ਸਰਵਨ ਕੀਤਾ ਹੈ। ਸੋ ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਦਾ। ਧੰਨ ਗੁਰੂ ਅਰਜਨ ਦੇਵ, ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤ ਰਸਨਾ ਤੋਂ, ਸ੍ਰੀ ਮੁਖ ਤੋਂ ਉਚਾਰਨ ਕੀਤੀ ਗਈ ਦੱਖਣੇ ਕੀ ਵਾਰ, ਮਾਰੂ ਕੀ ਵਾਰ, ਉਸ ਪਾਵਨ ਵਾਰ ਦੀ ਆਪਾਂ ਵਿਚਾਰ ਪਿਛਲੇ ਦਿਨਾਂ ਤੋਂ ਕਰਦੇ ਆ ਰਹੇ ਹਾਂ। ਅੱਜ ਸੱਤਵੀਂ ਪੌੜੀ ਅਤੇ ਉਸ ਦੇ ਨਾਲ ਸੰਬੰਧਿਤ ਤਿੰਨ ਸਲੋਕ ਆਪ ਜੀ ਨੇ ਸਰਵਨ ਕੀਤੇ ਹਨ, ਇਹਨਾਂ ਦਾ ਪਾਠ ਸਰਵਨ ਕੀਤਾ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸਲੋਕਾਂ ਦਾ ਭਾਵ ਇਹੀ ਦਰਸਾਉਂਦੇ ਨੇ ਕਿ ਇਹ ਭਾਈ ਸੰਸਾਰ ਜਗਤ ਦੇ ਅੰਦਰ ਮਨੁੱਖੀ ਜਾਮਾ, ਮਨੁੱਖੀ ਕਾਇਆ, ਜੀਵ ਆਤਮਾ ਨੂੰ ਪ੍ਰਾਪਤ ਹੋਈ ਹੈ। ਬਹੁਤ ਜੋਨਾਂ ਦੇ ਵਿੱਚੋਂ ਦੀ, ਬਹੁਤ ਬਿਰਤੀਆਂ ਦੇ ਵਿੱਚੋਂ ਦੀ ਗੁਜ਼ਰ ਕੇ ਇਸ ਮੁਕਾਮ ਤੱਕ ਪਹੁੰਚਿਆ ਹੈ, ਪਰ ਇਹ ਫਿਰ ਵੀ ਇਸ ਤੋਂ ਉੱਪਰ, ਇਸ ਤੋਂ ਅਗਾਂਹ ਵੱਲ, ਭਾਵ ਜਿਸ ਥਾਂ ਤੋਂ ਇਹ ਅੰਸ਼ ਆਇਆ ਹੈ, ਨਿਰੰਕਾਰ ਦੀ ਪ੍ਰਾਪਤੀ ਵਾਲੇ ਪਾਸੇ ਸੋਚਦਾ ਨਹੀਂ, ਵਿਚਾਰਦਾ ਨਹੀਂ। ਇਹ ਕੇਵਲ ਤਾਂ ਕੇਵਲ ਫਿਰ ਪਿਛਾਂਹ ਨੂੰ ਉਹਨਾਂ ਬਿਰਤੀਆਂ ਵੱਲ, ਉਹਨਾਂ ਟੇਢੀਆਂ ਮੇਢੀਆਂ ਜੋਨਾਂ ਵੱਲ ਭਾਵ ਦੀ ਬਿਰਤੀ ਜਾਂਦੀ ਹੈ ਜਿਨ੍ਹਾਂ ਦੇ ਵਿੱਚੋਂ ਦੀ ਇਹ ਗੁਜ਼ਰ ਕੇ ਆਇਆ, ਲੰਮਾ ਸਮਾਂ ਜਿਨ੍ਹਾਂ ਨੂੰ ਇਹ ਮਾਣ ਕੇ ਆਇਆ। ਯਾਦ ਕਰਾਉਂਦੇ ਨੇ, ਸੁਚੇਤ ਕਰਦੇ ਨੇ, ਇਹ ਭਾਈ ਪਿੱਛਾ ਤਿਆਗ ਦੇ, ਪਿਛਲੀ ਸੋਚ ਤਿਆਗ ਦੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਨੂੰ ਅੱਗੇ ਨੂੰ ਵੇਖ, ਆਪਣਾ ਜੀਵਨ ਵੇਖ, ਫਿਰ ਦੁਬਾਰਾ ਕਦੀ ਫਿਰ ਤੈਨੂੰ ਇਸ ਤਰ੍ਹਾਂ ਜੰਮਣ ਮਰਨ ਵਿੱਚ ਨਹੀਂ ਆਉਣਾ ਪਏਗਾ। ਉਹ ਸੱਜਣ ਲੱਭ ਲੈ ਜਿਹਨੂੰ ਸਾਰੇ ਸੱਜਣ ਮੰਨਦੇ ਨੇ, ਉਹ ਸਭ ਦਾ ਹੈ, ਪਰ ਫਿਰ ਵੀ ਸਭ ਤੋਂ ਨਿਰਲੇਪ ਹੈ ਜਿਨ੍ਹਾਂ ਨੂੰ ਲੱਭ ਜਾਂਦਾ ਹੈ, ਜਿਨ੍ਹਾਂ ਦਾ ਹੋ ਜਾਂਦਾ ਹੈ। ਉਹ ਕਿਤਨਾ ਵੀ ਆਪਣੇ ਆਪ ਨੂੰ ਗੁਪਤ ਕਰ ਲੈਣ, ਕਿਤਨਾ ਵੀ ਉਹ ਆਪਣੇ ਆਪ ਨੂੰ ਛੁਪਾ ਲੈਣ, ਪਰ ਪ੍ਰਾਪਤੀ ਵਾਲੇ ਦਾ ਮਸਤਕ, ਉਹਦੀ ਪ੍ਰਾਪਤੀ ਦਾ ਚਿੰਨ ਉਹਦੇ ਮਸਤਕ ਤੇ ਦਗਦਾ ਹੈ, ਪ੍ਰਤੀਤ ਹੁੰਦਾ ਹੈ। ਉਹ ਪਰਮਾਤਮਾ ਉਸਨੂੰ ਮਿਲ ਪੈਂਦਾ ਹੈ ਜੋ ਸਾਰਿਆਂ ਦਾ ਸਵਾਮੀ ਮਾਲਕ ਹੈ। ਜਿਹੜਾ ਮਿਲ ਜਾਏ ਫਿਰ ਉਹਨੂੰ ਕਿਸੇ ਤਰ੍ਹਾਂ ਦੀ ਤੋਟ ਨਹੀਂ ਰਹਿੰਦੀ। ਪੌੜੀ ਵਿੱਚ ਮਿਲੇ ਹੋਏ ਨੇ ਆਪਣੇ ਪਰਮੇਸ਼ਵਰ ਦੇ ਉੱਤੇ ਕਿਵੇਂ ਭਰੋਸਾ, ਮਾਣ, ਅਭਿਮਾਨ ਹੁੰਦਾ ਹੈ, ਉਹ ਗੁਰਦੇਵ ਪਿਤਾ ਮਹਾਰਾਜ ਨੇ ਬਿਆਨ ਕੀਤਾ ਹੈ। ਗੁਰੂ ਕਿਰਪਾ ਕਰੇ ਇਹਨਾਂ ਪਾਵਨ ਸਲੋਕਾਂ ਨੂੰ, ਪੌੜੀ ਨੂੰ ਆਪਾਂ ਵਾਚ ਸਕੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ

महाराज ने इस जीव की बड़ी लंबी यात्रा मनी है कि एक दिन विच या कुछ दहाकियां विच ही संसार जगत विच नहीं आया। इहदे जामे बदलते रहिंदे ने, इहदे रूप बदलते रहिंदे ने, इसते आकार बदलते रहिंदे ने, नाम बदलते रहिंदे ने, अस्थान बदलते रहिंदे ने, पर जीव की होंद बहुत लंबे समय तो है। जिहड़े उस परिपूर्ण परमात्मा की अभेदता विच ने जां जिहड़े उहदी होंद नूं मन्नदे ने, ਉਹ ਤਾਂ ਇੱਥੋਂ ਤੱਕ ਬਚਨ ਆਖਦੇ ਨੇ ਵੀ ਇਹ ਬਹੁਤ ਸਨਾਤਨੀ ਹੈ। ਜਦੋਂ ਤੋਂ ਸੰਸਾਰ ਦੀ ਹੋਂਦ ਹੈ, ਇਸ ਜੀਵ ਦੀ ਹੋਂਦ ਵੀ ਉਸੇ ਰੂਪ ਵਿੱਚ, ਕਿਸੇ ਨਾ ਕਿਸੇ ਰੂਪ ਵਿੱਚ ਉਦੋਂ ਤੋਂ ਹੀ ਚੱਲਦੀ ਹੈ। ਇਹ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਕਈ ਅਨਨ ਸਿੱਖਾਂ ਨੇ ਵੀ ਬਚਨ ਕੀਤੇ ਨੇ। ਜਦੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਬਾਣੀ ਪੜ੍ਹਦੇ ਹਾਂ, ਭਾਈ ਨੰਦ ਲਾਲ ਜੀ ਨੇ ਆਪਣੀਆਂ ਫਾਰਸੀ ਦੀਆਂ ਬੜੀਆਂ ਮਕਬੂਲ ਤੇ ਮਹਿੰਗੀਆਂ ਗਜ਼ਲਾਂ ਨੇ ਉਹਨਾਂ ਦੀਆਂ, ਉਹਨਾਂ ਵਿੱਚ ਉਹਨਾਂ ਨੇ ਬਹੁਤ ਥਾਵਾਂ ਤੇ ਜ਼ਿਕਰ ਕੀਤਾ ਹੈ। ਹਾਲਾਂਕਿ ਬਹੁਤ ਧਰਮ ਐਸੇ ਨੇ ਜਾਂ ਬਹੁਤ ਲੋਕ ਐਸੇ ਨੇ ਜੋ ਇਸ ਵਿਚਾਰਧਾਰਾ ਨੂੰ ਮੰਨਦੇ ਹੀ ਨਹੀਂ। ਕੁਝ ਜੀਵ ਨੂੰ ਤਾਂ ਮੰਨਦੇ ਨੇ, ਪਰ ਜੀਵ ਦੇ ਪੁਨਰ ਜਨਮ ਨੂੰ ਨਹੀਂ ਮੰਨਦੇ। ਜਿਵੇਂ ਇਸਲਾਮ ਧਰਮ ਹੈ ਜਾਂ ਜਿੰਨੇ ਵੀ ਸਾਮੀ ਧਰਮ ਨੇ, ਈਸਾਈਅਤ ਹੈ, ਇਹ ਸਾਰੇ ਧਰਮ ਜਿਹੜੇ ਨੇ ਇਹ ਪੁਨਰ ਜਨਮ ਤੋਂ ਬਿਲਕੁਲ ਕਿਨਾਰਾ ਕਰਦੇ ਨੇ। ਜੀਵ ਦੀ ਹੋਂਦ ਮੰਨਦੇ ਨੇ, ਆਤਮਾ ਦੀ ਹੋਂਦ ਮੰਨਦੇ ਨੇ, ਪਰ ਉਹਦਾ ਵਾਰ ਵਾਰ ਜੰਮਣਾ ਤੇ ਮਰਨਾ ਇਹ ਨਹੀਂ ਮੰਨਿਆ ਜਾਂਦਾ। ਇਹ ਅਕੀਦਾ ਕੀਤਾ ਜਾਂਦਾ ਵੀ ਜੀਵ ਨੇ ਇੱਕ ਵਾਰੀ ਸਰੀਰ ਧਾਰਨ ਕਰ ਲਿਆ, ਕਿਸੇ ਵੀ ਰੂਪ ਵਿੱਚ ਆ ਗਿਆ, ਕਿਸੇ ਵੀ ਆਕਾਰ ਵਿੱਚ ਆ ਗਿਆ, ਤੇ ਉਸ ਤੋਂ ਬਾਅਦ ਸਰੀਰ ਦੇ ਮਿਟ ਜਾਣ ਦੇ ਨਾਲ ਉਹ ਵੀ ਉਨਾ ਚਿਰ ਉਸ ਸਰੀਰ ਨਾਲ ਹੀ ਦਫਨਾਇਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ, ਜਿੰਨਾ ਚਿਰ ਉਸ ਨੂੰ ਕਿਆਮਤ ਦੇ ਦਿਨ ਤੱਕ ਆਪਣੇ ਪੈਗੰਬਰ ਆਪਣੇ ਰਸੂਲ ਨੇ ਪਕੜ ਕੇ ਜੰਨਤ ਵਿੱਚ ਨਹੀਂ ਲੈ ਜਾਣਾ, ਉਨਾ ਚਿਰ ਉਹ ਆਪਣੇ ਸਰੀਰ ਨਾਲ ਆਪਣੀ ਕਬਰ ਨਾਲ ਹੀ ਲੱਗਾ ਰਹਿੰਦਾ। ਬਹੁਤ ਧਰਮ ਜੀਵ ਦੀ ਹੋਂਦ ਤੋਂ ਹੀ ਇਨਕਾਰੀ ਨੇ ਵੀ ਐਸੀ ਕੋਈ ਜੀਵਾਤਮਾ, ਆਤਮਾ ਜਾਂ ਚੇਤਨਤਾ ਕੋਈ ਐਸਾ ਹੁੰਦਾ ਹੀ ਨਹੀਂ। ਸਰੀਰ ਬਣਦਾ ਹੈ, ਉਸ ਸਰੀਰ ਪੰਜਾਂ ਤੱਤਾਂ ਦਾ, ਕਈਆਂ ਨੇ ਚਾਰ ਤੱਤਾਂ ਦਾ ਮੰਨਿਆ ਹੈ, ਹਵਾ, ਪਾਣੀ, ਅਗਨੀ ਤੇ ਮਿੱਟੀ ਦਾ, ਉਹ ਆਕਾਸ਼ ਤੱਤ ਨੂੰ ਹੀ ਨਹੀਂ ਮੰਨਦੇ। ਕੁਝ ਐਸੇ ਸਿਧਾਂਤ ਨੇ ਜਿਨ੍ਹਾਂ ਦੇ ਵਿੱਚੋਂ ਅੱਜ ਕੱਲ੍ਹ ਜਿਹੜਾ ਸਿਧਾਂਤ ਸਾਨੂੰ ਪਤਾ ਨਹੀਂ ਹੁੰਦਾ, ਪਰ ਅੱਜ ਕੱਲ੍ਹ ਜਿਹੜਾ ਸਭ ਤੋਂ ਜ਼ਿਆਦਾ ਮਨੁੱਖ ਦੇ ਦਿਮਾਗ ਵਿੱਚ ਸਿਧਾਂਤ ਕੰਮ ਕਰਦਾ ਨਾ, ਵੀ ਨਾ ਰੱਬ ਨੂੰ ਮੰਨਣਾ, ਨਾ ਕਿਸੇ ਆਤਮਾ ਨੂੰ ਮੰਨਣਾ, ਨਾ ਕਰਮਾਂ ਧਰਮਾਂ ਨੂੰ ਮੰਨਣਾ, ਜਾਂ ਨਾ ਕਰਮ ਫਿਲਾਸਫੀ ਨੂੰ ਮੰਨਣਾ, ਇਹ ਬਹੁਤ ਪੁਰਾਣਾ ਸਿਧਾਂਤ ਹੈ। ਇਹ ਜਿਹੜੇ 6 ਸ਼ਾਸਤਰ ਮੰਨੇ ਗਏ ਨੇ ਉਹਨਾਂ ਦੇ ਨਾਲ ਹੀ ਇੱਕ ਰਿਸ਼ੀ ਹੋਇਆ, ਚਾਰ ਵਾਕ ਰਿਸ਼ੀ, ਉਹਨੇ ਆਪਣਾ ਗ੍ਰੰਥ ਲਿਖਿਆ ਹੈ, ਉਹ ਵੀ ਰਿਸ਼ੀ ਸੀ, ਉਹਨੂੰ ਰਿਸ਼ੀ ਮੰਨਿਆ ਜਾਂਦਾ, ਪਰ ਉਹਨੂੰ ਨਾਸਤਿਕਤਾ ਵਾਲੇ ਪਾਸੇ ਲੈ ਗਏ ਵੀ ਜਿਹੜੇ ਨਾਸਤਿਕ ਲੋਕ ਨੇ ਰੱਬ ਨੂੰ ਨਹੀਂ ਮੰਨਦੇ, ਉਹ ਚਾਰ ਵਾਕ ਦੀ ਨੀਤੀ ਨੂੰ ਮੰਨਦੇ ਨੇ ਕਿ ਉਸਨੇ ਹਵਾ, ਪਾਣੀ, ਅਗਨੀ, ਧਰਤੀ ਨੂੰ ਮੰਨਿਆ, ਚਾਰ ਤੱਤਾਂ ਨੂੰ ਮੰਨਿਆ, ਕੋਈ ਜੀਵ ਨਹੀਂ ਮੰਨਿਆ, ਜੋ ਜਨਮ ਮਿਲਿਆ ਹੈ ਇਸ ਨੂੰ ਹੀ ਭੋਗਣਾ ਹੈ, ਉਸ ਤੋਂ ਬਾਅਦ ਸਮਾਪਤੀ ਹੈ। ਬਹੁਤ ਵੱਡਾ ਉਹਦਾ ਵੀ ਸਿਧਾਂਤ ਹੈ, ਆਪਣਾ ਫਲਸਫਾ ਹੈ, ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੁੰਦਾ, ਕਿਉਂਕਿ ਕਿਸੇ ਨਾ ਕਿਸੇ ਸਿਧਾਂਤ ਨਾਲ ਆਪਾਂ ਜੁੜੇ ਹੁੰਦੇ ਹਾਂ, ਭਾਵੇਂ ਆਪਾਂ ਕੋਈ ਗ੍ਰੰਥ ਪੜ੍ਹਿਆ ਨਹੀਂ ਪੜ੍ਹਿਆ, ਪਰ ਜੋ ਲੋਕ ਵਿਚਰਦੇ ਹਾਂ, ਸਮਾਜ ਵਿੱਚ ਵਿਚਰਦੇ ਹਾਂ, ਜਾਂ ਸਾਡੇ ਤੋਂ ਪਹਿਲਾਂ ਨੇ ਜਾਂ ਸਾਡੇ ਨਾਲ ਨੇ, ਉਹਨਾਂ ਤੱਕ ਉਹ ਗੱਲਾਂ ਕਿਸੇ ਨਾ ਕਿਸੇ ਗ੍ਰੰਥ ਰਾਹੀਂ, ਸਿਧਾਂਤ ਰਾਹੀਂ ਪਹੁੰਚ ਜਾਂਦੀਆਂ, ਘਰ ਘਰ ਜਾਂਦੀਆਂ, ਇਹ ਜਾਣੇ ਤੋਂ ਬਿਨਾਂ ਵੀ ਇਹ ਫਿਲੋਸਫੀ ਕਿੱਥੋਂ ਆਈ ਹੈ, ਸਿਧਾਂਤ ਕਿੱਥੋਂ ਆਇਆ, ਪਰ ਇਹ ਸਾਰਾ ਹੀ ਲੰਮਾ ਸਮੇਂ ਤੋਂ ਤੁਰਦਾ ਪਿਆ। ਇਹ ਨਹੀਂ ਵੀ ਅੱਜ ਕਿਸੇ ਨੇ, ਅੱਜ ਮਨੁੱਖ ਐਡਵਾਂਸ ਹੋ ਗਿਆ ਤੇ ਤਾਂ ਇਹ ਗੱਲਾਂ ਕਰਦਾ, ਇਹ ਬਹੁਤ ਲੰਮੇ ਸਮੇਂ ਤੋਂ ਚੱਲਦਾ, ਉਦੋਂ ਹੀ ਤੇ ਚੱਲਦਾ। ਹੋਂਦ ਅਨਹੋਂਦ ਦਾ ਜ਼ਿਕਰ ਇਹ ਸਦਾ ਤੋਂ ਹੀ ਚੱਲਦਾ ਆ ਰਿਹਾ, ਸਦਾ ਤੋਂ ਹੀ ਚੱਲਦਾ ਰਹਿਣਾ ਹੈ। ਬਸ ਇਹ ਹੈ ਵੀ ਇਹਦੇ ਰਾਹੀਂ ਮਨੁੱਖ ਨੂੰ ਆਪਣੀ ਸਮਝ ਦੁਆਰਾ, ਸੂਝ ਦੁਆਰਾ ਜੋ ਮਾਰਗ ਭਲਾ ਲੱਗਦਾ ਹੈ, ਜੋ ਉਹਦੀ ਆਤਮਿਕ ਤਰੱਕੀ ਕਰਦਾ ਹੈ, ਉਹਦੇ ਉੱਤੇ ਤੁਰ ਕੇ ਉਹਨੂੰ ਆਪਣਾ ਜੀਵਨ ਬਸ਼ਰ ਕਰਨਾ ਚਾਹੀਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਅਸੀਂ ਸਿੱਖ ਧਰਮ ਦੀ ਗੱਲ ਜਾਂ ਗੁਰੂ ਸਿਧਾਂਤ ਦੀ ਗੱਲ ਕਰੀਏ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਰਮ ਤਾਂ ਉਸ ਵਕਤ ਬੜਾ ਨਵੇਕਲਾ ਹੈ, ਸਭ ਤੋਂ ਨਵੇਕਲਾ ਹੈ, ਨਵੀਨ ਧਰਮ ਹੈ, ਇਦੋਂ ਪਹਿਲਾਂ ਸਾਰੇ ਪੁਰਾਤਨ ਧਰਮ ਨੇ। ਇਸਲਾਮ ਲੈ ਲਈਏ,
सनातन हिंदू धर्म ले लिए, यहूदी धर्म ले ली।

ਕਹੀਏ। ਬੁੱਧ ਮਹਾਵੀਰ ਬੜੇ ਵਿਗਿਆਨਿਕ ਧਰਮ ਮੰਨੇ ਜਾਂਦੇ ਨੇ, ਪਰ ਉਹ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਧਰਮ ਤੋਂ ਬਹੁਤ ਸਾਲ ਪਹਿਲਾਂ ਹੋਏ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੇ ਧਰਮਾਂ ਨੂੰ ਜਾਣਿਆ, ਸਾਰੇ ਧਰਮਾਂ ਦੇ ਪੈਰੋਕਾਰ ਆਗੂ ਉਹਨਾਂ ਨੂੰ ਸਮਝਿਆ, ਉਹਨਾਂ ਦੇ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਦੇ ਨਾਲ, ਕਾਜ਼ੀਆਂ ਮੁਲਾਨਿਆਂ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਦੇ ਆਪਸੀ ਪਰਸਪਰ ਸ਼ਬਦਾਂ ਦਾ ਆਦਾਨ ਪ੍ਰਦਾਨ ਹੁੰਦਾ ਰਿਹਾ। ਪਰ ਸਤਿਗੁਰੂ ਜੀ ਬੜੇ ਸਿਧਾਂਤਿਕ ਸਨ, ਬੜੀ ਨਵੀਨ ਵਿਚਾਰਧਾਰਾ, ਦਲੀਲ ਪੂਰਕ ਵਿਚਾਰਧਾਰਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਿੰਦੇ ਰਹੇ, ਤੇ ਉਸ ਦੇ ਬਾਵਜੂਦ ਵੀ ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰਧਾਰਾ, ਬਾਣੀ ਸਾਡੇ ਪਾਸ ਹੋਣ ਦੇ ਬਾਵਜੂਦ ਵੀ ਅਸੀਂ ਸਤਿਗੁਰਾਂ ਦੇ ਬਾਣੀ ਦੇ ਅਰਥ ਫਿਰ ਆਪਣੇ ਢੰਗ ਦੇ ਨਾਲ, ਕੋਈ ਉਸ ਢੰਗ ਨਾਲ ਕਰ ਲੈਂਦਾ, ਕੋਈ ਜਦੋਂ ਜਨਮ ਮਰਨ ਦੀ ਗੱਲ ਆਉਂਦੀ ਹੈ, ਪੁਨਰ ਜਨਮ ਦੀ ਗੱਲ ਆਉਂਦੀ ਹੈ, ਵਾਰ ਵਾਰ ਜਨਮਾਂ ਦੀ ਗੱਲ ਆਉਂਦੀ, ਤੇ ਸਾਡੇ ਵਿੱਚ ਇਹ ਵੀ ਵਿਚਾਰਧਾਰਾ ਹੈ ਕਿ ਸਿੱਖ ਧਰਮ ਅੰਦਰ ਵੀ ਪੁਨਰ ਜਨਮ ਨਹੀਂ ਕੁਝ ਮੰਨਦੇ। ਹਾਲਾਂਕਿ ਗੁਰੂ ਕੀ ਬਾਣੀ ਤਕਰੀਬਨ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਕਰਮ ਫਿਲਾਸਫੀ ਦੀ ਗੱਲ ਕਰਦੇ ਨੇ, ਜੰਮਣ ਮਰਨ ਦੀ ਗੱਲ ਕਰਦੇ ਨੇ, ਵਾਰ ਵਾਰ ਆਉਣ ਦੀ ਗੱਲ ਕਰਦੇ ਨੇ, ਤੇ ਜੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਸਿਧਾਂਤ ਨੂੰ ਦੇਖੀਏ, ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਇਸ ਵਾਰਤਾ ਨੂੰ ਮੰਨੀਏ, ਤਾਂ ਫਿਰ ਸਾਨੂੰ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਉਪਦੇਸ਼ਾਂ ਨੂੰ, ਕਰਮ ਫਿਲਾਸਫੀ ਨੂੰ ਮੰਨਣਾ ਪੈਂਦਾ, ਦੁੱਖ ਸੁੱਖ ਨੂੰ ਮੰਨਣਾ ਪੈਂਦਾ, ਆਵਾਗਮਨ ਨੂੰ ਮੰਨਣਾ ਪੈਂਦਾ। ਤੇ ਜੇ ਅਸੀਂ ਕਹੀਏ ਵੀ ਨਹੀਂ, ਇਹ ਸਿਰਫ ਸਿੰਬੋਲਿਕ ਨੇ, ਕਿਉਂਕਿ ਜਿਹੜੇ ਨਹੀਂ ਮੰਨਦੇ ਹੈ ਸਿੱਖ ਨੇ, ਪਰ ਉਹ ਅਰਥ ਕਰਨ ਲੱਗਿਆ ਕਹਿ ਦਿੰਦੇ ਨੇ ਵੀ ਇਹ ਗੱਲਾਂ ਸਿੰਬੋਲਿਕ ਨੇ, ਪ੍ਰਤੀਕ ਨੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪਣੇ ਤੌਰ ਤੇ ਇਹਨਾਂ ਨੂੰ ਮੰਨਦੇ ਨਹੀਂ, ਆਪੋ ਆਪਣੀ ਸਮਝ ਹੈ, ਸੂਝ ਹੈ। ਖੈਰ, ਮੈਂ ਇਸ ਗੱਲ ਵਾਲੇ ਪਾਸੇ ਨਾ ਜਾਵਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਨੇ ਅੱਜ ਜੋ ਸਲੋਕ ਮੈਂ ਤਾਂ ਅਰਜ ਕੀਤੀ, ਸਤਿਗੁਰੂ ਜੀ ਦਾ ਸਲੋਕ ਹੈ ਵੀ ਅੱਗੇ ਵੱਲ ਵੇਖ, ਆਗਾਹਾਂ ਕੂਤ ਰਾਗ, ਅੱਗੇ ਵੱਲ ਝਾਤ ਮਾਰ, ਅੱਗੇ ਵੱਲ ਵੇਖ। ਹੁਣ ਇੱਥੇ ਅੱਗੇ ਦਾ ਅਰਥ ਇਹ ਨਹੀਂ ਕਿ ਜਿੱਥੇ ਤੂੰ ਹੁਣ ਸਰੀਰ ਕਰਕੇ ਬੈਠਾ, ਅੱਜ ਤੋਂ 5 ਸਾਲ ਬਾਅਦ ਅੱਗੇ ਵੇਖ ਵੀ ਕੀ ਤੇਰੇ ਜੀਵਨ ਵਿੱਚ ਹੋਣਾ, 10 ਸਾਲ ਬਾਅਦ ਕੀ ਜੀਵਨ ਵਿੱਚ ਹੋਣਾ। ਸੰਸਾਰ ਦੇ ਅੱਗੇ ਦੀ ਗੱਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨਹੀਂ ਕਰਦੇ, ਇਹ ਤਾਂ ਸਾਡੀ ਸਮਝ ਮੁਤਾਬਕ ਅਸੀਂ ਕਰਦੇ ਹਾਂ। ਮੈਂ ਅਰਜ ਕਰਨ ਲੱਗਾ ਸਾਂ ਕਿ ਸਾਡੀ ਮਤ, ਸਾਡੀ ਸੋਚ, ਸਾਡੀ ਸੁਰਤ ਦੋਹਾਂ ਪਾਸੇ ਹੀ ਯਾਤਰਾ ਕਰਦੀ, ਜਾਂ ਉਹ ਪਿੱਛੇ ਵੱਲ ਵੀ ਚਲੀ ਜਾਂਦੀ ਹੈ ਤੇ ਉਹ ਅੱਗੇ ਵਾਲੇ ਪਾਸੇ ਵੀ ਚਲੀ ਜਾਂਦੀ ਹੈ। ਅੱਜ ਤਾਂ ਦੀ ਸਾਇੰਸ, ਅੱਜ ਦੀ ਤਾਂ ਵਿਗਿਆਨੀ ਗੱਲ ਮੰਨਦੀ ਹੈ, ਬਹੁਤ ਲੋਕਾਂ ਨੇ ਇਸ ਗੱਲ ਦੇ ਬਹੁਤ ਜ਼ਿਆਦਾ ਇਉਂ ਕਹਿ ਲਈਏ ਵੀ ਨਤੀਜੇ ਕੱਢੇ ਨੇ, ਆਪਣੇ ਅਨੁਭਵ ਕੀਤੇ ਨੇ, ਜਾਂ ਇਉਂ ਕਹਿ ਲਈ ਵੀ ਪ੍ਰੈਕਟਿਸ ਕੀਤੀ, ਬਹੁਤ ਲੋਕਾਂ ਤੇ ਇਹਨਾਂ ਨੂੰ ਅਜਮਾਇਆ ਹੈ ਕਿ ਮਨੁੱਖ ਦੀ ਪਾਸਟ ਦੀ ਤਾਂ ਫਿਊਚਰ ਦੀ ਥੈਰੇਪੀ ਕਰਾ ਦਿੱਤੀ ਜਾਂਦੀ, ਪਾਸਟ ਦੀਆਂ ਥੈਰੇਪੀਆਂ ਬੜੀਆਂ ਚੱਲਦੀਆਂ ਨੇ, ਕਿ ਮਨੁੱਖ ਦੀ ਪਾਸਟ ਦੀ ਥੈਰੇਪੀ ਵੀ ਇਹ ਕਿੱਥੋਂ ਤੱਕ ਇਹਦੀ ਸੁਰਤ, ਕਿੰਨੇ ਜਨਮਾਂ ਤੱਕ ਜਾ ਸਕਦੀ ਹੈ, ਕਿੱਥੋਂ ਤੱਕ ਵੇਖ ਸਕਦੀ ਹੈ, ਤੇ ਬਹੁਤ ਲੋਕ ਇਸ ਦੇ ਵਿੱਚੋਂ ਦੀ ਗੁਜ਼ਰੇ ਨੇ। ਬੜੇ ਬੜੇ ਵੱਡੇ ਪ੍ਰਯੋਗ ਹੋਏ ਨੇ ਜਿਹੜੇ ਲੋਕ ਆਪਣੇ ਪਿੱਛੇ ਤੱਕ ਜਾ ਸਕਦੇ ਨੇ। ਇਹ ਸੁਰਤ ਅੰਦਰ, ਸਾਡੇ ਧਿਆਨ ਅੰਦਰ, ਸਾਡੀ ਮੈਮਰੀ ਪਈ ਹੋਈ ਹੈ ਜਿਹੜੀ ਬਹੁਤ ਲੰਮੇ ਸਮੇਂ ਤੋਂ ਸਾਡੇ ਨਾਲ ਹੀ ਚੱਲਦੀ, ਉਹਨੂੰ ਮਾਰਿਆ ਨਹੀਂ ਜਾ ਸਕਦਾ, ਉਹਨੂੰ ਕਿਹਾ ਜਾਂਦਾ ਸੰਸਕਾਰ। ਜਿੰਨਾ ਚਿਰ ਸਾਡੇ ਪਾਸ ਸਾਡੇ ਸੰਸਕਾਰ ਨੇ, ਉਹ ਸੰਸਕਾਰਾਂ ਦੇ ਆਧਾਰ ਤੇ ਹੀ ਸਾਡਾ ਜਨਮ ਹੋ ਰਿਹਾ। ਸੰਸਕਾਰ ਪਿੱਛੇ ਤੱਕ ਬੰਦੇ ਦੇ ਨਾਲ ਪਿੱਛੇ ਤੋਂ ਤੁਰੇ ਹੋਏ ਨੇ, ਤੇ ਸਾਡੀ ਆਪਣੀ ਸਮਰੱਥਾ ਹੈ ਵੀ ਅਸੀਂ ਕਿੱਥੋਂ ਤੱਕ ਆਪਣੇ ਸੰਸਕਾਰਾਂ ਨੂੰ ਵੇਖ ਸਕਦੇ, ਕਿੱਥੋਂ ਤੱਕ ਜਾ ਸਕਦੇ ਹਾਂ। ਤੇ ਦੂਸਰੀ ਵਾਰਤ ਹੈ ਵੀ ਅਗਾਹ ਤੱਕ ਵੀ, ਮਨੁੱਖ ਦੀ ਸੁਰਤ, ਮਨੁੱਖ ਦੀ ਬਿਰਤੀ, ਮਨੁੱਖ ਦਾ ਧਿਆਨ ਜਿਹੜਾ ਹੈ ਉਹ ਅੱਗੇ ਦੀ ਵੀ ਯਾਤਰਾ ਕਰ ਸਕਦਾ। ਸੰਸਾਰੀ ਤੌਰ ਤੇ ਵੇਖੀਏ ਤਾਂ ਅਸੀਂ ਇਸ ਜੀਵਨ ਦੀ ਗੱਲ ਕਰਨੇ ਆ ਵੀ ਇਹਨੂੰ ਕਿਵੇਂ ਸਿੱਧ ਕਰ ਸਕਨੇ ਆਪਾਂ, ਵੀ ਮਨੁੱਖ ਦੀ ਇਹ ਸੁਰਤ ਅੱਗੇ ਦੇ ਤੇ ਪਿੱਛੇ ਦੀ ਯਾਤਰਾ ਕਰ ਸਕਦੀ। ਅਸੀਂ ਇਸ ਸੰਸਾਰੀ ਜੀਵਨ ਦੇ ਵਿੱਚ, ਇਸ ਸੰਸਾਰ ਵਿੱਚ ਰਹਿੰਦੇ ਹਾਂ, ਸਾਨੂੰ ਤੇ ਇਸ ਜਨਮ ਦਾ ਹੀ ਪਤਾ ਹੈ। ਇਸ ਜਨਮ ਵਿੱਚ ਹੀ ਵੇਖੀਏ, ਜਦੋਂ ਵੀ ਅਸੀਂ ਕਿਤੇ ਚਿੰਤਨ ਵਿੱਚ ਬੈਠੀਏ, ਸ਼ਾਂਤੀ ਵਿੱਚ ਬੈਠੀਏ, ਆਪਣੇ ਬਿਰਤੀ ਨੂੰ ਇਕਾਗਰ ਕਰਕੇ ਬੈਠੀਏ, ਤੇ ਅਸੀਂ ਆਪਣੇ ਪਿੱਛੇ ਵੱਲ ਨੂੰ ਝਾਤ ਮਾਰੀਏ, ਆਪਣੇ ਪਾਸਟ ਵੱਲ ਜਾਈਏ,
ਤੇ ਅਸੀਂ ਆਪਣੇ ਜੀਵਨ ਦੀਆਂ ਹਰ ਉਹ ਕੜੀਆਂ ਨੂੰ ਦੇਖ ਸਕਦੇ ਹਾਂ, ਹਰ ਉਹ ਕਾਰਜਾਂ ਨੂੰ ਦੇਖ ਸਕਦੇ ਹਾਂ, ਹਰ ਉਹ ਕਰਮ ਨੂੰ ਆਪਣੀ ਅੱਗੇ ਸਾਹਮਣੇ ਅਕਸ਼ ਵਿੱਚ ਆ ਜਾਂਦਾ, ਤਸਵੀਰ ਵਿੱਚ ਆ ਜਾਂਦਾ, ਜੋ ਅਸੀਂ ਬੀਤਿਆ, ਜੋ ਆਪਣੇ ਤਨ ਤੇ ਹੰਢਾਇਆ ਹੈ, ਬਾਲਪਨਾ ਹੋਵੇ, ਜਵਾਨੀ ਹੋਵੇ, ਬਜ਼ੁਰਗੀ ਹੋਵੇ, ਬਿਲਕੁਲ ਜਿੱਥੋਂ ਤੱਕ ਮਨੁੱਖ ਦੀ ਬਿਰਤੀ ਜਾਂਦੀ ਹੈ, ਕੋਈ ਬਹੁਤ ਛੋਟੀ ਅਵਸਥਾ ਦੀਆਂ ਗੱਲਾਂ ਵੀ ਯਾਦ ਕਰ ਲੈਂਦੇ, ਬਹੁਤ ਨਿੱਕੇ ਸਮੇਂ ਦੀਆਂ ਗੱਲਾਂ ਵੀ ਯਾਦ ਆ ਜਾਂਦੀਆਂ ਨੇ, ਤੇ ਬਹੁਤ ਵੱਡੇ ਸਮੇਂ ਦੀਆਂ ਤੇ ਯਾਦ, ਕਿਉਂਕਿ ਉਦੋਂ ਤੇ ਬੁੱਧੀ ਪ੍ਰੌੜ ਹੋ ਜਾਂਦੀ ਹੈ। ਫਿਰ ਅਸੀਂ ਅੱਗੇ ਬਾਰੇ ਵੀ ਸੋਚਦੇ ਹਾਂ, ਫਿਊਚਰ ਦਾ ਪਲਾਨ ਕਿ ਮੈਂ ਆਉਣ ਵਾਲੇ 5 ਸਾਲਾਂ ਵਿੱਚ, 10 ਸਾਲਾਂ ਵਿੱਚ ਆਪਣੇ ਦਿਮਾਗ ਅੰਦਰ, ਆਪਣੀ ਸੁਰਤ ਅੰਦਰ, ਆਪਣੇ ਧਿਆਨ ਅੰਦਰ ਅਸੀਂ ਉਹ ਵੀ ਤਸਵੀਰ ਬਣਾ ਲੈਂਦੇ ਹਾਂ ਕਿ ਆਹ ਕੁਝ ਮੈਂ ਸਿਰਜ ਸਕਦਾ, ਬਣਾ ਸਕਦਾ, ਹੋ ਸਕਦਾ ਹੈ ਬਹੁਤ ਲੰਮੇ ਸਮੇਂ ਦਾ। ਜਿੱਡਾ ਵੱਡਾ ਮਨੁੱਖ ਹੋਏਗਾ, ਸਮਰੱਥ ਹੋਏਗਾ, ਅਸੀਂ ਆਮ ਸਧਾਰਨ ਲੋਕ ਅਸੀਂ 5, 7, 10 ਸਾਲ ਦਾ ਆਪਣੇ ਜੀਵਨ ਦੀ ਸੋਚਦੇ ਹਾਂ। ਜਿਹੜੇ ਬਹੁਤ ਵੱਡੇ ਵੱਡੇ ਪਰਉਪਕਾਰੀ ਆਤਮਾਵਾਂ ਹੁੰਦੀਆਂ ਨੇ, ਉਹ ਆਪਣੇ ਸਰੀਰ ਤੋਂ ਵੀ ਅੱਗੇ ਦੀਆਂ ਸੋਚ ਜਾਂਦੀਆਂ ਕਿ ਆਉਣ ਵਾਲੇ 100 ਸਾਲ ਤੱਕ, ਆਉਣ ਵਾਲੇ 200 ਸਾਲ ਤੱਕ, ਆਉਣ ਵਾਲੇ 500 ਸਾਲ ਤੱਕ ਮਨੁੱਖ ਨੂੰ ਮੇਰੇ ਇਸ ਆਈਡੀਆ ਦਾ ਕਿੰਨਾ ਕੁ ਫਾਇਦਾ ਮਿਲ ਸਕਦਾ, ਇਨਸਾਨੀਅਤ ਨੂੰ ਕੀ ਫਾਇਦਾ ਮਿਲ ਸਕਦਾ, ਲਾਭ ਮਿਲ ਸਕਦਾ, ਉਹ ਬਹੁਤ ਅੱਗੇ ਦਾ ਸੋਚਦਾ। ਸੋ ਭਾਵ ਇਹ ਹੈ ਕਿ ਸਾਡੀ ਚੇਤਨਤਾ ਦੇ ਅੰਦਰ, ਸਾਡੀ ਸੋਚ ਅੰਦਰ, ਸਾਡੇ ਚਿੰਤਨ ਅੰਦਰ ਬੜੀ ਸ਼ਕਤੀ ਹੈ, ਉਹ ਦੋਹਾਂ ਤਰਫਾਂ ਦੀ ਯਾਤਰਾ ਕਰ ਸਕਦਾ, ਉਹ ਪਿੱਛੇ ਵੀ ਜਾ ਸਕਦਾ ਹੈ, ਉਹ ਅੱਗੇ ਦੀ ਵੀ ਯਾਤਰਾ ਕਰ ਸਕਦਾ ਹੈ, ਤੇ ਇਹ ਸੰਸਾਰੀ। ਤੇ ਇਹ ਯਾਤਰਾ ਜਦੋਂ ਮਨੁੱਖ ਦੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਿਖੀ ਹੈ ਨਾ, ਸਤਿਗੁਰੂ ਜੀ ਕਹਿੰਦੇ ਵੀ ਸੰਸਾਰ ਦਾ ਚਿੰਤਨ ਜਦੋਂ ਵੀ ਮਨੁੱਖ ਕਰੇਗਾ, ਭਾਵੇਂ ਉਹ ਪਿਛੋਕੜ ਦਾ ਕਰੇ ਤੇ ਭਾਵੇਂ ਉਹ ਅੱਗੇ ਦਾ ਕਰੇ, ਉਦੋਂ ਉਦੋਂ ਹੀ ਉਹਨੂੰ ਪਛਤਾਵਾ, ਦੁੱਖ, ਚਿੰਤਾਵਾਂ ਘੇਰ ਲੈਣਗੇ। ਇਸ ਕਰਕੇ ਬਾਣੀ ਵਿੱਚ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿੱਛੇ ਬੀਤੇ ਹੋਏ ਕਰਮਾਂ ਦਾ ਪਛਤਾਵਾ ਕਰਨ ਦਾ ਵੀ ਦਤਾਰ ਪਿਤਾ ਮਹਾਰਾਜ ਨੇ ਕਿਹਾ ਕੋਈ ਫਾਇਦਾ ਨਹੀਂ, ਆਪਣੇ ਪਿੱਛੇ ਦੇ ਉਹ ਕਰਮਾਂ ਬਾਰੇ ਤੂੰ ਉਸ ਢੰਗ ਨਾਲ ਸੋਚੇ ਤੇ ਪਛਤਾਵਾ ਕਰੇ ਤੇ ਆਪਣੇ ਆਪ ਹੀਨਤਾ ਵਿੱਚ ਚਲਾ ਜਾਏ, ਉਹ ਵੀ ਤਿਆਗ ਦੇ, ਤੇ ਆਉਣ ਵਾਲੇ ਅਗਲੇ ਕਰਮ ਬਾਬਤ ਵੀ ਇਸ ਢੰਗ ਨਾਲ ਸੋਚਣਾ, ਇਸ ਢੰਗ ਦਾ ਯਤਨ ਕਰਨਾ ਵੀ ਮਨ ਚਿੰਤਾ ਵਿੱਚ, ਭੈ ਵਿੱਚ, ਤੌਖਲੇ ਵਿੱਚ ਚਲਾ ਜਾਏ ਵੀ ਹਾਏ ਉਦੋਂ ਕੀ ਬਣੇਗਾ ਜੇ ਆਹ ਸੋਚਿਆ ਕੀਤਾ। ਗੁਰੂ ਸਾਹਿਬ ਜੀ ਨੇ ਦੋਹਾਂ ਤਰ੍ਹਾਂ ਦੀ ਸੋਚ ਨੂੰ ਵਿਰਾਮ ਲਾਣ ਦੀ ਗੱਲ ਕੀਤੀ ਤੇ ਕਿਹਾ ਵੀ ਆਪਣੀ ਸੁਰਤ ਵਿੱਚ ਜੇ ਕੁਝ ਸੋਚਣਾ ਹੈ, ਜੇ ਕੋਈ ਚਿਤਵਨਾ ਹੈ, ਜੇ ਕੋਈ ਕਲਪਨਾ ਹੈ, ਤਾਂ ਉਸ ਪਰਮਾਤਮਾ ਪਰਮੇਸ਼ਵਰ ਵਾਹਿਗੁਰੂ ਨੂੰ ਸਿਮਰ, ਜੋ ਤੇਰਾ ਅਸਲ ਰੂਪ ਹੈ ਉਹਦਾ ਚਿੰਤਨ ਕਰ, ਉਹਨੂੰ ਧਿਆ, ਉੱਥੋਂ ਤੱਕ ਆਪਣੀ ਉਡਾਰੀ ਲੈ ਕੇ ਜਾ, ਬਾਕੀ ਸਾਰਾ ਕੁਝ ਤਿਆਗ ਦੇ। ਅਸੀਂ ਰੋਜ਼ ਪੜ੍ਹਦੇ ਹਾਂ ਸੰਧਿਆ ਦੀ ਬਾਣੀ ਵਿੱਚ, ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀ ਉਪਰਿਆ। ਹੁਣ ਇੱਥੇ ਉਦਮ ਦੀ ਗੱਲ ਗੁਰੂ ਸਾਹਿਬ ਨੇ ਕਰਨ ਦੀ ਵੀ ਕੀਤੀ ਹੈ, ਪਰ ਇੱਥੇ ਦਾ ਜਿਹੜਾ ਉਦਮ ਸ਼ਬਦ ਵਰਤਿਆ ਇਹ ਉਸੇ ਸਾਡੀ ਸੁਰਤ ਦੀ ਵਿਆਖਿਆ ਕਰਦਾ ਵੀ ਜਿਹਦੇ ਵਿੱਚ ਮਨੁੱਖ ਬਹੁਤ ਅੱਗੇ ਦਾ ਇਸ ਸਰੀਰ ਕਰਕੇ, ਸਰੀਰ ਦੀ ਇਸ ਜੀਵਨ ਦੀ ਇਸ ਜਨਮ ਦੀ ਯਾਤਰਾ ਬਾਰੇ ਸੋਚਦਾ ਹੈ, ਫਿਰ ਚਿੰਤਾ ਦੀ ਨਦੀ ਵਿੱਚ ਡੁੱਬ ਜਾਂਦਾ, ਤੌਖਲੇ ਵਿੱਚ ਚਲਾ ਜਾਂਦਾ, ਤਾਂ ਗੁਰੂ ਸਾਹਿਬ ਕਹਿੰਦੇ ਉਹ ਚਿੰਤਨ ਛੱਡ ਦੇ ਜਿਹੜਾ ਤੈਨੂੰ ਚਿੰਤਾ ਵਿੱਚ ਲੈ ਜਾ, ਉਹ ਪਛਤਾਵਾ, ਉਹ ਪਿਛਲਾ ਕਰਮ ਛੱਡ ਦੇ, ਸੋਚਣਾ ਚਿਤਵਨਾ ਜਿਹੜਾ ਤੇਰੇ ਅੰਦਰ ਗਲਾਨੀ ਭਰ ਦੇ, ਤੇਰੇ ਅੰਦਰ ਹੀਣਤਾ ਭਰ ਦੇ, ਉਹਨੂੰ ਤਿਆਗ ਦੇ। ਅਸੀਂ ਇੱਕ ਬਹੁਤ ਪਿਆਰਾ ਸ਼ਬਦ ਭਾਈ ਨੰਦ ਲਾਲ ਜੀ ਦੇ ਪ੍ਰਥਾਏ ਉਚਾਰਨ ਸੁਣਿਆ, ਮਹਾਂਪੁਰਸ਼ ਆਖਦੇ ਨੇ, ਵਿਦਵਾਨ ਆਖਦੇ ਨੇ, ਉਹਦੇ ਵਿੱਚ ਭਾਈ ਨੰਦ ਲਾਲ ਜੀ ਦਾ ਨਾਮ ਦਾ ਵੀ ਪਾਤਸ਼ਾਹ ਜੋ ਆਗੈ ਸਮਝ ਚਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ, ਆਗੈ ਸਮਝ ਚਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ। ਇਹਦਾ ਭਾਵ ਕੀ ਹੈ ਵੀ ਪਿਛਲੇ ਕਰਮਾਂ ਦੇ, ਪਿਛਲੇ ਸਾਡੇ ਜੀਵਨ ਵਿੱਚ ਹੋਏ ਕਾਰਜਾਂ ਨੂੰ ਚਿਤਵ ਚਿਤਵ ਕੇ ਉਹਦੇ ਬਾਬਤ ਰੋਣਾ, ਪਛਤਾਣਾ, ਆਪਣੇ ਆਪ ਨੂੰ ਬੇਗੁਨਾਹਗਾਰ ਮੰਨਣਾ। ਗੁਰੂ ਸਾਹਿਬ ਕਹਿੰਦੇ ਵੀ ਇਹ ਕਰਮ, ਇਹ ਆਪਣੇ ਜੀਵਨ ਵਿੱਚੋਂ ਗਿਲਾਨੀ ਵੀ ਕੱਢ ਦੇ, ਚਿੰਤਨ ਕਰ ਉਸ ਚੀਜ਼ ਦਾ ਜਿਹੜੀ ਤੇਰੇ ਅੰਦਰ ਖੇੜਾ ਪੈਦਾ ਕਰ ਦੇ, ਤੇਰੇ ਅੰਦਰ ਜਿਹੜਾ ਹੈ ਚਾਓ ਪੈਦਾ ਕਰ, ਚਿੰਤਨ ਕਰ ਉਸ ਪਿਛਲੇ ਕਰਮਾਂ ਦਾ ਜਿਨ੍ਹਾਂ ਕਰਕੇ ਤੇਰੇ ਅੱਗੇ ਦੀ ਤਰੱਕੀ ਹੋ ਸਕੇ, ਨਾ ਕਿ ਤੂੰ ਹੀਣਤਾ ਵਿੱਚ ਚਲਾ ਜਾਏ। ਪੰਚਮ ਪਾਤਸ਼ਾਹ ਵੀ ਅੱਜ ਇਹੀ ਕਿਰਪਾ ਕਰਦੇ ਨੇ ਕਿ ਹੇ ਭਾਈ, ਕੱਲੇ ਇਸ ਸਰੀਰ ਦੇ ਅੱਗੇ ਦੀ ਗੱਲ ਨਹੀਂ ਵੀ ਆਉਣ ਵਾਲੇ 10-15 ਸਾਲਾਂ ਵਿੱਚ ਕੀ ਹੋਣਾ, 20 ਸਾਲਾਂ ਵਿੱਚ ਕੀ ਹੋਣਾ, ਅਗਾਹ ਕੂਤਰਾਗ, ਇੱਥੇ ਅੱਗੇ ਦਾ ਮਤਲਬ ਹੈ ਵੀ ਤੇਰੇ ਆਉਣ ਵਾਲੇ ਜਨਮ, ਤੇਰਾ ਆਉਣ ਵਾਲਾ ਸਮਾਂ,
ਤਰਾਗ ਉਹਨੂੰ ਵੇਖ, ਉਹਨੂੰ ਆਪਣੀ ਕਲਪਨਾ ਵਿੱਚ ਲੈ, ਪਿੱਛਾ ਫੇਰ ਨਾ ਮੋਹੜਾ, ਤੇ ਪਿੱਛੇ ਦਾ ਧਿਆਨ ਛੱਡ ਦੇ ਵੀ ਪਿੱਛੇ ਤੂੰ ਕੀ ਕਰਮ ਕੀਤੇ, ਕਿੱਥੋਂ ਕਿੱਥੋਂ ਆਇਆ, ਉਹ ਤਾਂ ਬੀਤ ਗਿਆ, ਬੀਤੇ ਦਾ ਤਿਆਗ ਕਰ ਦੇ। ਪਰ ਉਹਦੇ ਲਈ ਤੈਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕਰਮ ਕਰਨਾ ਪਏਗਾ। ਹੇ ਭਾਈ, ਜੇ ਤੂੰ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦਾ ਨਾਮ ਅਰਾਧੇਗਾ, ਚਿੰਤਨ ਕਰੇਗਾ, ਫਿਰ ਤੇਰਾ ਜਿਹੜਾ ਅੱਗਾ ਹੈ ਉਹ ਤੈਨੂੰ ਸਪਸ਼ਟ ਦਿਸੇਗਾ, ਤੇ ਪਿੱਛਾ ਜਿਹੜਾ ਹੈ ਕੀ ਕੁਝ ਬੀਤ ਗਿਆ, ਪਿੱਛੇ ਕਿੰਨੀ ਲੰਮੀ ਯਾਤਰਾ ਕਰਕੇ ਆਇਆ। ਅਸੀਂ ਬੜੀ ਵਾਰੀ ਉਹ ਬਚਨ ਪੜ੍ਹਦੇ ਹਾਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹ ਬਚਨ ਆਉਂਦੇ ਨੇ ਕਿ ਮਨੁੱਖ ਵਾਰ ਵਾਰ ਜੰਮਦਾ, ਵਾਰ ਵਾਰ ਮਰਦਾ, ਵਾਰ ਵਾਰ ਆਉਂਦਾ, ਵਾਰ ਵਾਰ ਬਹੁਤ ਸਜਾਏ ਪਿਆ ਦੇਸ ਲੰਮਾ। ਕਹਿੰਦੇ ਇੱਕ ਤਰ੍ਹਾਂ ਦੀ ਨੂੰ ਇਹ ਸਜਾ ਹੀ ਮਿਲੀ ਹੋਈ ਹੈ ਕਿ ਜੰਮਣ ਤੇ ਮਰਨ ਦੀ ਪ੍ਰਕਿਰਿਆ ਦੇ ਵਿੱਚ ਰਹਿੰਦਾ, ਮਰ ਮਰ ਜੰਮੈ ਜੰਮੈ ਫਿਰ ਮਰੈ। ਇਹ ਬਹੁਤ ਵਾਰ ਵਾਰ ਇਹ ਕਰਮ ਹੁੰਦੇ ਨੇ, ਕਈ ਕਈ ਜਨਮਾਂ ਦਾ। ਅਸੀਂ ਬਚਨ ਇੱਕ ਪੜ੍ਹਦੇ ਹਾਂ, ਬੜਾ ਪ੍ਰਸਿੱਧ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਵੀ, ਕਈ ਜਨਮ ਭਏ ਕੀਟ ਪਤੰਗਾ, ਪਿੱਛਾ ਫਿਰ ਨਾ ਮੋਟੜਾ, ਵੀ ਇਹ ਤੇਰਾ ਪਿਛਲਾ ਜਨਮ ਹੈ, ਅਦਮ ਜਨਮ, ਐਸੀਆਂ ਟੇਢੀਆਂ ਆਦੀਆਂ ਵਿਆਧੀਆਂ ਵਾਲੀਆਂ ਜੋੜਨੀਆਂ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਚਿਰੰਕਾਲ ਇਹ ਦੇਹ ਸੰਜਰੀਆ। ਕਹਿੰਦੇ ਚਿਰੰਕਾਲ ਤੋਂ ਇਹ ਲੰਮੇ ਸਮੇਂ ਤੋਂ ਦੇਹ ਸਜਦੀ ਪਈ ਹੈ, ਬਣਦੀ ਪਈ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਇਹ ਹੈ ਅਗਾਹ ਕੁਤਰਾਗ, ਕਿ ਹੁਣ ਇਹ ਅੱਗਾ ਵੇਖ ਵੀ ਵਾਰ ਵਾਰ ਉਹੀ ਕੰਮ ਕਰੀ ਜਾਣਾ, ਵਾਰ ਵਾਰ ਉਸੇ ਪ੍ਰਕਿਰਿਆ ਚੋਂ ਨਿਕਲਣਾ, ਨਹੀਂ ਕੋਈ ਐਸਾ ਕਰਮ ਕਰਨਾ ਵੀ ਇਹ ਸਾਰਾ ਗੇੜ ਹੀ ਮੁੱਕ ਜਾਏ, ਇਹ ਸਾਰਾ ਚੱਕਰ ਹੀ ਮੁੱਕ ਜਾਏ। ਉਹ ਕਿਵੇਂ ਮੁੱਕੇਗਾ ਜੇ ਇਹਦੇ ਤੋਂ ਹਟ ਕੇ ਸੋਚੇ। ਅਸੀਂ ਸੋਚਦੇ ਹਾਂ ਲੋਭ ਕ੍ਰੋਧ ਵਿਕਾਰ, ਉਹਨਾਂ ਕਰਕੇ ਕੀ ਬਣਦਾ, ਫਿਰ ਉਸੇ ਚੱਕਰ ਵਿੱਚ ਆ ਜਾਂਦੇ, ਉਹਦੇ ਤੋਂ ਬਾਹਰ ਨਹੀਂ ਜਾ ਰਹੇ। ਇਹ ਸਾਰਾ ਕੁਝ ਕਾਲ ਚੱਕਰ ਵਿੱਚ ਹੈ, ਸਾਡੀ ਜਿਤਨੀ ਵੀ ਕਲਪਨਾ ਹੁੰਦੀ ਹੈ ਕਾਲ ਚੱਕਰ ਦੀ ਕਲਪਨਾ। ਮੋਹ ਸੋਚ ਲਈਏ, ਵਿਸ਼ੇ ਵਿਕਾਰ ਸੋਚ ਲਈਏ, ਸੁੱਖ ਦੁੱਖ ਸੋਚ ਲਈਏ, ਮਾਣ ਅਪਮਾਨ ਸੋਚ ਲਈਏ, ਸਾਰਾ ਕੁਝ ਜੋ ਸਾਡੀਆਂ ਭਾਵਨਾਵਾਂ ਨੇ, ਇਹ ਸਮਝ ਲਈਏ ਕਿ ਜੋ ਸਾਡੇ ਮਨ ਦੀਆਂ ਭਾਵਨਾਵਾਂ ਨੇ ਨਾ, ਇਹ ਵੀ ਕਾਲ ਚੱਕਰ ਤੋਂ ਬਾਹਰ ਨੇ, ਕਿਉਂਕਿ ਮਨ ਖੁਦ ਇੱਕ ਕਾਲ ਦੇ ਵਿੱਚ ਹੀ ਬੱਝਾ ਹੋਇਆ। ਮਾਨਸਿਕ ਤੌਰ ਤੇ ਬੰਦਾ ਜਿੱਡੀ ਵੱਡੀ ਕਲਪਨਾ ਕਰ ਲਏ, ਉਹ ਕਾਲ ਦੇ ਚੱਕਰ ਨੂੰ ਨਹੀਂ ਤੋੜ ਸਕਦੀ, ਉਹ ਕਾਲ ਦੇ ਚੱਕਰ ਵਿੱਚ ਰਹੇਗੀ, ਤੇ ਸੰਸਕਾਰ ਬੰਦੇ ਦੇ ਮਨ ਵਿੱਚ ਰਹਿੰਦੇ ਨੇ। ਆਤਮਕ ਤੌਰ ਤੇ ਬੰਦੇ ਦੇ ਅੰਦਰ ਕੋਈ ਸੰਸਕਾਰ ਨਹੀਂ, ਆਤਮਕ ਤੌਰ ਤੇ ਜੀਵ ਕਿਸੇ ਨਰ ਨਾਰੀ ਦੇ ਰੂਪ ਵਿੱਚ ਨਹੀਂ, ਦੇਸ਼ ਕਾਲ ਦੀ ਬੰਦਿਸ਼ ਵਿੱਚ ਨਹੀਂ, ਕਿਸੇ ਵੀ ਬੰਦਿਸ਼ ਵਿੱਚ ਨਹੀਂ, ਜੀਵ ਕਿਸੇ ਵੀ ਬੰਦਿਸ਼ ਵਿੱਚ ਵੀ ਨਹੀਂ। ਮਨ ਦੀਆਂ ਮਨ ਸਰੀਰ ਦੀਆਂ ਬੰਧਨਾਂ ਤੋਂ ਵੱਡੀ ਸਮਰੱਥ ਹੈ, ਸਰੀਰ ਦੀ ਆਪਣੀ ਬੰਦਿਸ਼ ਹੈ, ਮਨ ਉਦੋਂ ਵੱਡੀ ਬੰਦਿਸ਼ ਵਿੱਚ ਹੈ, ਇਉਂ ਕਹਿ ਲਈ ਉਹਦੇ ਤੋਂ ਜ਼ਿਆਦਾ ਸਮਰੱਥ ਹੈ, ਉਹਦੀ ਪਾਵਰ ਥੋੜੀ ਜ਼ਿਆਦਾ ਹੈ। ਆਤਮਾ ਜਿਹੜੀ ਹੈ ਉਹ ਪਾਵਰ ਇਉਂ ਕਹਿ ਲਈ ਬੰਦਿਸ਼ਾਂ ਤੋਂ, ਸੰਸਾਰ ਦੇ ਹਰ ਤਰ੍ਹਾਂ ਦੇ ਬੰਧਨ ਤੋਂ ਮੁਕਤ ਹੈ, ਉਹਨੂੰ ਅਸੀਂ ਮਨੁੱਖ ਦੀ, ਇਹ ਨਹੀਂ ਕਹਿ ਸਕਦੇ ਵੀ ਇਹ ਮਨੁੱਖ ਦੀ ਆਤਮਾ ਜਾਂ ਪੁਰਸ਼ ਦੀ ਆਤਮਾ ਕਿ ਨਰ ਨਾਰੀ ਦੀ ਆਤਮਾ। ਮਨ ਸੂਕਸ਼ਮ ਸਰੀਰ ਸੰਸਕਾਰ ਜਿਹੜੇ ਨੇ ਉਹ ਨਰ ਨਾਰੀ ਦਾ ਰੂਪ ਪ੍ਰਦਾਨ ਕਰਦੇ ਨੇ, ਉਹ ਨਰ ਨਾਰੀ ਦੇ ਜਾਂ ਜੀਵ ਦੇ ਰੂਪ ਦੇ ਵਿੱਚ ਉਹਨੂੰ ਕਿਸੇ ਲਿੰਗ ਵਿੱਚ ਅਸੀਂ ਬੰਨ ਸਕਦੇ ਹਾਂ, ਕਾਲ ਵਿੱਚ ਅਸੀਂ ਬੰਨ ਸਕਦੇ ਹਾਂ। ਪਰ ਗੁਰਦੇਵ ਜੀ ਕਹਿੰਦੇ ਜਦੋਂ ਮਨੁੱਖ ਦਾ ਚਿੰਤਨ ਏਡਾ ਵੱਡਾ ਹੋ ਜਾਏ ਨਾ, ਸੰਸਾਰਿਕ ਭਾਵਨਾਵਾਂ ਤੋਂ ਉੱਪਰ ਉੱਠ ਕੇ ਮਨੁੱਖ ਆਤਮਕ ਤੌਰ ਤੇ ਚਿੰਤਨ ਕਰਦਾ ਹੈ, ਮਨੋਭਾਵ ਤੋਂ ਉੱਪਰ ਉੱਠ ਜਾਂਦਾ ਹੈ, ਤਨ ਦੇ ਭਾਵ ਤੋਂ ਉੱਪਰ ਉੱਠ ਜਾਂਦਾ ਹੈ, ਫਿਰ ਜਿਹੜਾ ਹੈ ਉਹ ਪਿੱਛੇ ਦੇ ਸਾਰੇ ਕਰਮ ਜਿਹੜੇ ਨੇ ਉਹ ਮਲੀਆ ਮੇਟ ਹੋ ਜਾਂਦੇ ਨੇ, ਸਫਾਇਆ ਹੋ ਜਾਂਦਾ ਉਹਨਾਂ ਦਾ, ਸਾਰਾ ਹਿਸਾਬ ਕਿਤਾਬ ਉਹਦਾ ਮੁੱਕ ਜਾਂਦਾ ਹੈ, ਉਹ ਕਾਲ ਦੇ ਚੱਕਰ ਵਿੱਚੋਂ ਨਿਕਲ ਕੇ ਅਕਾਲ ਦੇ ਚੱਕਰ ਦੇ ਵਿੱਚ, ਅਕਾਲ ਦੀ ਗੋਦ ਵਿੱਚ ਬੈਠ ਜਾਂਦਾ ਹੈ। ਫਿਰ ਉਹ ਕਹਿੰਦਾ ਮੈਂ ਨਾ ਮਰੂੰ, ਮਰਬੋ ਸੰਸਾਰਾ, ਅਬ ਮੋਹਿ ਮਿਲਿਓ ਹੈ ਜੀਵਾਵਨਹਾਰਾ, ਵੀ ਹੁਣ ਰਹਿੰਦਾ ਉਹ ਸੰਸਾਰ ਵਿੱਚ ਹੀ ਹੈ, ਰਹਿੰਦਾ ਕਾਇਆ ਵਿੱਚ ਹੀ ਹੈ, ਪਰ ਉਹ ਕਾਇਆ ਵਿੱਚ ਰਹਿੰਦਿਆਂ ਹੀ ਅਕਾਲ ਦਾ ਐਸਾ ਉਪਾਸ਼ਕ ਬਣ ਜਾਂਦਾ ਹੈ ਕਿ ਉਹ ਕਹਿੰਦਾ ਵੀ ਮੌਤ ਕਾਹਦੀ, ਮੌਤ ਤਾਂ ਹੈ ਹੀ ਨਹੀਂ। ਕੌਣ ਕਹਿੰਦਾ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਹੁਣ ਦੇਖੋ ਇੱਕ ਸੋਚ ਇਹ ਹੈ ਕਿ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ, ਉਹ ਕਹਿੰਦਾ ਮੇਰੀ ਦੁਨੀਆ ਲੁੱਟ, ਅਸੀਂ ਸਾਰੇ ਸੰਸਾਰੀ ਹਾਂ ਨਾ, ਅਸੀਂ ਜੁੜੇ ਹੋਏ ਹਾਂ, ਇਹ ਕਹਿਣਾ ਬੜਾ ਸੌਖਾ ਹੈ, ਪਰ ਹਕੀਕਤ ਹੈ ਤਨ ਤੇ ਜਦੋਂ ਵਾਪਰਦਾ ਹੈ, ਆਪਣੇ ਤੇ ਜਦੋਂ ਵਾਪਰਦਾ ਹੈ, ਬਹੁਤ ਔਖਾ ਹੋ ਜਾਂਦਾ ਹੈ, ਕਿਉਂਕਿ ਅਸੀਂ ਕਾਲ ਦੇ ਵਿੱਚ ਹਾਂ।
एक मनुख दे कोलों दा कोई प्यारा चला जांदा है, उदा कोई घर दा जी चला जांदा है, वो कहिंदा है मेरी दुनिया ही खत्म हो गई, मेरा संसार मुक गया, लुटिया गया सारा कुछ, सब कुछ चला गया, क्योंकि वो काल दे अधीन है, उदी यात्रा उदी दुनिया ही इन्नी कु है, उदे चों भी मान लो एक खूह दे विच बैठा होया डड्डू है, ते खूह दा पानी सुकदा जाए, हुण डड्डू नूं ते रोना है ना, क्योंकि उदे कोल है ही उन्ना कु है, उदे कोल है ही इन्ना कु है, ते जिहड़ा सागर दा डड्डू है, समुंदर दा डड्डू है, वो कह गए थे तू कुछ जिन्ना मर्जी लै जाए, जो मर्जी भर ले, इहदे चो मिटना नहीं, मुकना नहीं, बस इउं समझिए कि जिहड़े रब दे प्यारे ने वो सागर दे मोती ने, वो सागर विच रहिंदे ने, वो सागर दे बन गए, उन्हां नूं कोई मतलब नहीं भी किन्ना पानी इहदे च आ रहा ते किन्ना जा रहा, भावें जिन्नी मर्जी बरखा पै जाए सागर फिर नहीं उछाले मारदा, ते भावें किन्नी मर्जी औड़ पै जाए, सौका पै जाए, सागर फिर भी अपने आप नूं समर्थ रखता है। इसे तरह ब्रह्म विच जीवन बतीत करन वाला संसार दे आवागमन, संसार दे किसे वस्तु दे मिलन जां मुक जाण ते अपने आप नूं दुखी नहीं करदा, अपने आप नूं खूह दा डड्डू नहीं समझदा भी हाए मेरा ते सागर ही सुक गया, मेरा ते जीवन ही सुख गया। वो कहिंदा कौन मुआ रे कौन मुआ, ब्रह्म ज्ञानी मिल करो बेचारा, ए तो चलत पया, ए ते चलदा चलत है, ए ते चलन है परमात्मा दा, कि ये शरीरां दी बनतर, शरीरां दा जन्म मरण ए प्रक्रिया चलदी रहेगी, पर जो शरीर धारी है उस नूं जे तू पछाण लिया, जो तू असल है, फिर तू ए शरीरां दे बदलन दे नाल, शरीरां दे मिटण दे नाल तू मिटेगा नहीं, क्योंकि तेनू समझ लग जाएगी। ब्रह्म ज्ञानी इस तरह कहिंदे ने, कहिंदे जिवें कोई बंदा बस्तर बदले ते ओ रोंदा है, दुखी हुंदा है कि हाय मेरा पुराना बस्तर मैं त्याग दिता ते मैनू नवा मिलदा पिया, मैं नहीं नवा धारण करना, वो कहिंदे उते खुश हुंदा है, वो प्रसन्न हुंदा है कि पुराना बस्तर मैं त्याग दिता, हुण मैं नवा धारण करना है। कहिंदे वाहिगुरु दे प्रेम विच जीवन वाले, ध्यान विच जीवन वाले, ज्ञान विच जीवन वाले इस ढंग नाल मरदे ने, मरदे भी होश नाल ने कि हुण इह शरीर जा रहा है, मैं नहीं जा रहा। बहुत वड्डा यूनान दा फिलासफर होया सुकरात, जदों उहनूं मौत दी सजा मिली ना, हालांकि उहदी उम्र भी वडेरी हो चुकी सी उन्ने समय च, पर जदों उहनूं मौत दी सजा मिली उहदे संगी साथी रुदन करदे ने, रोंदे ने, उह हसदा है, उन्हां नाल जेल विच बैठा, क्योंकि इन्नी कु रियात मिली सी भी वह जेल विच भी अपने साथियों नूं जिथे नूं कारागार च पाया सी ना, वह अपने चेलियां नूं अपने मुरीदां नूं अपने परिवार नूं मिल सकदे सन, उहनूं आके मिल सकदे सन, वह मिलदे सन रोज, ते जदों भी कोई आके कुछ घड़ियां दी मोहलत मिलदी सी उहनूं मिलदे सन, वह सारिआं दे मूंह उत्तरे हुंदे सन, सारे इस तरह मान लो पलत्तन पई सी चेहरे ते भी साडे प्यारे ने चले जाना है, दो चार दस दिनां दे इहदे कोल मोहलत है, पर जदों ही कारागार च वड़दे सन पहलां तो ही दुखी हुंदे सन, उहदे कोल जांदे जांदे तक उहनां दे नेत्रां च हंझू वगणे शुरू हो जाने, उहनां दे हौके निकलने शुरू हो जाने, पर जदों सुकरात नूं वेखणा उहदा चेहरा दगदा करदा सी, हसदा सी, उहनां नूं वेख के उहनां ते चुटकले कसदा सी, ते उह कहिंदे सन भी तूं कैसा इनसान है, तू कैसा जीव है कि तेरी मौत है सामने, असानू फिक्र है भी तू मर जाना, साडा कौन वारस बनेगा, सानू कौन सांभेगा, साडा मन दुखी हुंदा है, तेनू कोई फर्क नहीं पैंदा, तेनू भय नहीं लगता मौत तो, तू डरदा ही नहीं, तेरी मौत दा दिन नेड़े है, तू मरण दे थां ते है, ते तू मौत दे किनारे है, पर तू हस रहा, तेरा चेहरा दगदग कर रहा। ਤਾਂ ਉਹਨੇ ਫਿਰ ਉਦੋਂ ਬਚਨ ਕਹੇ ਸਨ, ਕਹਿੰਦੇ ਜਿਹੜਾ ਗਿਆਨੀ ਹੁੰਦਾ ਨਾ, ਉਹਨੇ ਫਿਲੋਸਫਰ ਸ਼ਬਦ ਉਹਦੇ ਜੀਵਨ ਵਿੱਚ ਮਿਲਦਾ ਕਿ ਜਿਹਦਾ ਕਹਿੰਦਾ ਜਿਹੜਾ ਖੋਜੀ ਹੈ ਨਾ, ਸਾਰੀ ਉਮਰ ਖੋਜ ਕਰਦਾ, ਸਾਰੀ ਉਮਰ ਗਿਆਨ ਇਕੱਤਰ ਕਰਦਾ ਹੈ, ਮੈਂ ਸਾਰੀ ਉਮਰ ਇਹਨਾਂ ਚੀਜ਼ਾਂ ਤੇ ਗਿਆਨ ਇਕੱਤਰ ਕੀਤਾ, ਸਭ ਕੁਝ ਨੂੰ ਜਾਣਿਆ, ਅੱਜ ਮੈਂ ਮਰ ਕੇ ਮੌਤ ਨੂੰ ਵੀ ਜਾਣਨਾ ਹੈ ਕਿ ਮੌਤ ਮੈਨੂੰ ਮਾਰ ਸਕਦੀ ਕਿ ਨਹੀਂ ਮਾਰ ਸਕਦੀ, ਪਰ ਮੈਂ ਕਹਿੰਦਾ ਇੰਨਾ ਕੁ ਜਾਣ ਚੁੱਕਿਆ, ਮੌਤ ਮੈਨੂੰ ਨਹੀਂ ਮਾਰੇਗੀ, मेरा शरीर जाएगा, मेरा शरीर मुक जाएगा, जिन्हें मुकना ही मुकना है, वो मेनू नहीं, सानू नहीं वो मार सकता, मेनू नहीं कोई जालम मार सकता, इस करके मैं क्यों डरा, जदों मैं मरना ही नहीं, जदों मैं किते जाना ही नहीं, फिर मेरी मौत क्यों, कहते फिर सानू दुख क्यों,
ਸਾਨੂੰ ਕਿਉਂ ਲੱਗਦਾ ਪਿਆ ਤੂੰ ਮਰੇਗਾ? ਕਹਿੰਦੇ ਤੁਸੀਂ ਮੇਰੇ ਨਾਲ ਜੁੜੇ ਹੀ ਨਹੀਂ, ਤੁਸੀਂ ਮੇਰੇ ਸਰੀਰ ਨਾਲ, ਮੇਰੇ ਨਾਮ ਨਾਲ, ਮੇਰੀ ਇਸ ਕਾਇਆ ਨਾਲ ਜੁੜੇ ਹੋਏ ਹੋ। ਜੋ ਬਾਹਰੀ ਦਿਸਦਾ ਪਿਆ ਇਹ ਹੱਡ ਮਾਸ ਦਾ ਪਿੰਜਰਾ ਹੈ, ਇਹਦੇ ਵਿੱਚੋਂ ਨਿਕਲੇ ਹੋਏ ਸ਼ਬਦ ਇਹ ਆਕਾਰ ਹੈ, ਸਿਰਫ ਤੁਸੀਂ ਇਹਨੂੰ ਹੀ ਜਾਣਦੇ ਹੋ, ਤੇ ਇਹ ਤੇ ਇੱਕ ਦਿਨ ਭੱਜੇਗਾ, ਟੁੱਟੇਗਾ, ਤੇ ਫਿਰ ਤੁਸੀਂ ਖੁਆਰ ਹੋਵੋਗੇ, ਦੁਖੀ ਹੋਵੋਗੇ। ਜੇ ਤੁਸੀਂ ਇਹਦੇ ਵਿੱਚ ਰਹਿੰਦਿਆਂ ਰਹਿੰਦਿਆਂ ਮੈਨੂੰ ਜਾਣ ਲੈਂਦੇ, ਫਿਰ ਮੇਰੇ ਜਾਣ ਤੋਂ ਬਾਅਦ, ਸਰੀਰ ਦੇ ਜਾਣ ਤੋਂ ਬਾਅਦ ਵੀ ਤੁਹਾਨੂੰ ਪਤਾ ਲੱਗਣਾ ਸੀ ਵੀ ਮੈਂ ਵਿਛੋੜਾ ਨਹੀਂ ਪਾ ਸਕਦਾ। ਗੁਰੂ ਸਾਹਿਬਾਨਾਂ ਦਾ ਜੀਵਨ ਅਸੀਂ ਪੜ੍ਹੀਏ, ਜਦੋਂ ਵੀ ਕਿਸੇ ਗੁਰੂ ਸਾਹਿਬ ਨੇ ਸਰੀਰ ਤਿਆਗਿਆ ਤੇ ਸੰਗਤ ਨੇ ਵੈਰਾਗ ਕੀਤਾ ਹੈ, ਸੰਗਤ ਨੇ ਗੁਰੂ ਸਾਹਿਬਾਂ ਨੂੰ ਸਵਾਲ ਕੀਤੇ ਨੇ ਦਸਵੇਂ ਪਾਤਸ਼ਾਹ ਵੇਲੇ, ਤਾਂ ਬਹੁਤ ਪਹਿਲੇ ਪਾਤਸ਼ਾਹ ਵੇਲੇ ਵੀ ਮਿਲਦਾ, ਬੜੇ ਸੰਗਤ ਨੇ ਰੁਦਨ ਕੀਤਾ, ਸੰਗਤ ਨੇ ਵੈਰਾਗ ਕੀਤਾ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਸਮਝਾਉਂਦੇ ਨੇ ਵੀ ਸਰੀਰ ਆਵਾਗਾਉਣ ਵਿੱਚ ਹੈ, ਸਰੀਰ ਨੇ ਜੇ ਮਿਲਿਆ ਤੇ ਇਹਨੇ ਜਾਣਾ ਹੀ ਜਾਣਾ, ਅਸੀਂ ਸਰੀਰ ਨਹੀਂ, ਤੁਸੀਂ ਸਾਨੂੰ ਸਰੀਰ ਰੂਪ ਵਿੱਚ ਨਹੀਂ ਪੂਜਣਾ, ਸ਼ਬਦ ਰੂਪ ਵਿੱਚ ਪੂਜਣਾ ਹੈ, ਬਾਣੀ ਰੂਪ ਵਿੱਚ ਪੂਜਣਾ ਹੈ। ਜਿਸ ਬਾਣੀ ਇਸ ਸਰੀਰ ਵਿੱਚ ਵਰਤੀ ਹੈ ਉਸ ਬਾਣੀ ਨੂੰ ਹੀ ਪਕੜਨਾ ਹੈ, ਬਾਣੀ ਸ਼ਬਦ ਨੂੰ ਹੀ ਪਕੜਨਾ ਹੈ, ਜਿਹੜਾ ਜੰਮਣ ਮਰਨ ਵਿੱਚ ਨਹੀਂ, ਉਸ ਨਿਰੰਕਾਰ ਦੀ ਜੋਤ ਨਾਲ ਜੁੜਨਾ ਹੈ। ਤੇ ਦਤਾਰ ਪਿਤਾ ਮਹਾਰਾਜ ਜੀ ਹਰ ਗੁਰੂ ਸਾਹਿਬਾਨ ਆਪਣੇ ਸਰੀਰ ਨੂੰ ਤਿਆਗਣ ਲੱਗਿਆਂ ਇਹੀ ਉਪਦੇਸ਼ ਕਰਕੇ ਗਏ, ਤੇ ਸੰਗਤਾਂ ਵਿੱਚ ਧੀਰਜ ਆਉਂਦਾ, ਹੌਸਲਾ ਹੁੰਦਾ, ਕਿਸੇ ਨੂੰ ਥੋੜੇ ਸਮੇਂ ਵਿੱਚ ਪਤਾ ਲੱਗ ਜਾਂਦਾ, ਕਿਸੇ ਨੂੰ ਕੁਝ ਦਿਨਾਂ ਵਿੱਚ। ਇਹ ਤੇ ਮਨ ਨੂੰ ਸਮਝਾਉਣ ਦੀ ਗੱਲ ਹੈ ਨਾ, ਜਦੋਂ ਬਚਨ ਮਨ ਦੇ ਵਿੱਚ ਘਰ ਕਰ ਗਏ, ਅੰਦਰ ਘਰ ਕਰ ਗਏ, ਉਦੋਂ ਹੀ ਧੀਰਜ ਠਾਹਰ ਮਿਲ ਜਾਂਦੀ। ਸ਼ਬਦਾਂ ਨਾਲ ਹੀ ਧੀਰਜ ਹੈ, ਸ਼ਬਦਾਂ ਨਾਲ ਹੀ ਅਧੀਰਜ ਹੈ। ਸੋ ਪੰਚਮ ਪਾਤਸ਼ਾਹ ਦਤਾਰ ਜੀ ਕਿਰਪਾ ਕਰਦੇ ਨੇ, ਹੇ ਭਾਈ ਤੂੰ ਆਪਣੇ ਜੀਵਨ ਦੇ ਵਿੱਚ ਅੱਗੇ ਨੂੰ ਦੇਖ ਵੀ ਤੂੰ ਕਿੱਥੋਂ ਆਇਆ, ਕੌਣ ਹੈ ਤੂੰ? ਇੱਥੇ ਅਗਾਂਹ ਦਾ ਅਰਥ ਫਿਰ ਮੈਂ ਹੋਈ ਕਿ ਇਹਨੇ ਵੀ 5 ਸਾਲ 10 ਸਾਲਾਂ ਬਾਅਦ ਕੀ ਕਰਨਾ ਹੈ, ਹਾਲਾਂਕਿ ਅਸੀਂ ਸਰੀਰ ਕਰਕੇ ਇਹ ਤਾਂ ਕਰਦੇ ਹਾਂ, ਸਰੀਰ ਦਾ ਧਰਮ ਤੇ ਨਿਭਾਣਾ ਹੀ ਨਿਭਾਣਾ ਹੈ, ਸਰੀਰ ਦਾ ਜੋ ਸੁਭਾਅ ਹੈ ਉਹ ਤੇ ਚੱਲੇਗੀ ਚੱਲੇਗਾ ਨਾਲ, ਪਰ ਮੇਰੀ ਅੰਤਰ ਆਤਮਾ, ਮੈਂ ਆਤਮਕ ਤੌਰ ਤੇ ਹਾਂ, ਮੈਂ ਆਤਮਾ ਹਾਂ, ਉਸ ਆਤਮਕ ਤੌਰ ਦੇ ਤਲ ਤੇ ਮੈਂ ਜਦੋਂ ਸੋਚਣਾ ਤੇ ਮੈਂ ਕਿੱਥੋਂ ਤੱਕ ਸੋਚਣਾ ਹੈ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਮੇਰਾ ਸਰੂਪ ਕੀ ਹੈ, ਮੇਰਾ ਰੂਪ ਕੀ ਹੈ, ਮੇਰਾ ਅੰਤ ਕੀ ਹੈ, ਮੇਰੀ ਯਾਤਰਾ ਕੀ ਹੈ? ਇਹ ਵੱਡੇ ਸਵਾਲ, ਇਹ ਵੱਡੇ ਸਵਾਲ ਨੇ ਜਿਹੜੇ ਮਨੁੱਖ ਦੇ ਅੰਦਰ ਕਦੀ ਵੀ ਬਣਦੇ ਨਹੀਂ। ਜੇ ਬਣ ਜਾਣ ਤੇ ਮਨੁੱਖ ਛੋਟੀਆਂ ਲੜਾਈਆਂ, ਛੋਟੇ ਝਗੜੇ, ਛੋਟੇ ਸਵਾਲ ਤਿਆਗ ਦੇ, ਉਹ ਛੱਡਦੇ 2-4 ਸਾਲ 10 ਸਾਲ ਦੇ ਝਗੜਿਆਂ ਨੂੰ, ਉਹ ਛੱਡਦੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਝਗੜਨੇ ਨੂੰ, ਜ਼ਮੀਨ ਜਾਇਦਾਦਾਂ ਦੇ ਝਗੜਿਆਂ ਨੂੰ ਛੱਡਦੇ, ਉਹ ਵਾਦ ਵਿਵਾਦ ਵਿਅਰਥ ਤੇ ਛੱਡਦੇ, ਉਹ ਮਾਣ ਅਪਮਾਨ ਛੱਡਦੇ, ਕਿਉਂਕਿ ਉਹਨੂੰ ਪ੍ਰਤੀਤ ਹੋਏਗਾ ਵੀ ਮੈਂ ਤਾਂ ਬਹੁਤ ਵੱਡੀ ਸ਼ਕਤੀ ਹਾਂ, ਮੈਂ ਤਾਂ ਉਹ ਪਰਮਾਤਮਾ ਦੀ ਅੰਸ਼ ਹਾਂ ਜਿਸ ਪਰਮਾਤਮਾ ਨੇ ਇਹ ਦਾਤ ਦਿੱਤੀ ਹੈ, ਰਹਿਮਤ ਦਿੱਤੀ, ਮੈਂ ਉਹਨੂੰ ਪਛਾਣਨਾ ਹੈ। ਫਿਰ ਮੈਂ ਕਿਹੜੇ ਝਗੜਿਆਂ ਵਿੱਚ ਪੈ ਗਿਆ, ਮੈਂ ਕਿਹੜੇ ਕਲੇਸ਼ਾਂ ਵਿੱਚ ਪੈ ਗਿਆ? ਇਹਨੂੰ ਕਿਹਾ ਗਿਆ ਕਿ ਆਗਾਹ ਕੂ ਤਰਾਗ, ਹੇ ਭਾਈ ਇਹਨੂੰ ਤਰਾਂਗੇ ਵੇਖ, ਇਹਦੀ ਲੋਚਾ ਰੱਖ, ਇਹਦੀ ਤੜਫ ਰੱਖ, ਜੇ ਇਹਦੀ ਤੜਫ ਰੱਖੇਗਾ ਤਾਂ ਫਿਰ ਤੂੰ ਕਿੱਥੇ ਤੱਕ ਪਹੁੰਚ ਜਾਏਗਾ ਆਪਣੀ ਮੰਜ਼ਿਲ ਤੱਕ? ਪਿੱਛਾ ਫਿਰ ਇਹ ਵੀ ਨਾਲ ਬਚਨ ਕਰ ਦਿੱਤੇ, ਪਿੱਛਾ ਫਿਰ ਨਾ ਮੋਹਡਾ, ਪਿੱਛੇ ਵੱਲ ਮੂੰਹ ਨਾ ਕਰੀ, ਪਿੱਛੇ ਵੱਲ ਮੋਢਾ ਨਾ ਘੁਮਾਈ। ਪਿੱਛੇ ਦਾ ਅਰਥ ਹੈ ਜੋ ਸਾਡੇ ਕਰਮ, ਜੋ ਸਾਡੀਆਂ ਜੂਨਾਂ, ਜੋ ਸਾਡਾ ਜੀਵਨ ਪਿੱਛੇ ਬਤੀਤ ਹੋ ਗਿਆ ਹੈ, ਉਹਨਾਂ ਨੂੰ ਤਿਆਗ ਦੇ, ਉਹਨਾਂ ਨੂੰ ਖਤਮ ਕਰ ਦੇ, ਉਹਨਾਂ ਦੇ ਉੱਤੇ ਸ਼ਾਹੀ ਫੇਰ ਦੇ ਕਿ ਗੁਰੂ ਆਪ ਕਿਰਪਾ ਕਰੇਗਾ, ਉਹ ਸਾਰਾ ਕੁਝ ਆਪ ਹੀ ਮਾਲਕ ਰਹਿਮਤ ਕਰਕੇ ਬਖਸ਼ ਦੇਗਾ, ਸਾਰਾ ਕੁਝ ਬਖਸ਼ ਦੇਗਾ ਜੇ ਗੁਰੂ ਦੀ ਕਿਰਪਾ ਹੋ ਜਾਏ। ਤੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੰਨ ਸੇਵਕ ਭਾਈ ਨੰਦ ਲਾਲ ਜੀ ਦੀ ਮੈਂ ਗੱਲ ਕਰ ਰਿਹਾ, ਸੋ ਉਹਨਾਂ ਨੇ ਬਚਨ ਹੀ ਕਹੇ ਕਿ ਤਾਂ ਕੀ ਹੋਣੀ ਚਾਹੀਦੀ, ਕੀ ਤਾਂਘ ਹੋਣੀ ਚਾਹੀਦੀ ਹੈ ਕਿ ਮੈਂ ਜਿਸ ਤੋਂ ਆਇਆ ਹਾਂ ਉਹਦੇ ਨਾਲ ਮਿਲਣਾ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨਾ ਜ਼ੌਕ ਕੇ ਚੂਨੀ ਆਮਦਨ ਨਬੂਦ ਮਰਾ। ਹਵਾਏ, ਹਵਾ ਕਹਿੰਦੇ ਨੇ ਇੱਛਾ ਨੂੰ, ਕਹਿੰਦੇ ਤੇਰੀ ਤਾਂਘ ਇਹ ਹੋਵੇ, ਬੰਦਗੀ ਅਵੁਰਦ, ਅਵੁਰਦ ਅਰਥ ਹੈ ਆਉਣਾ, ਕਿ ਮੈਂ ਰੱਬ ਦੀ ਬੰਦਗੀ ਲਈ ਆਇਆ, ਜੇ ਨਹੀਂ ਤੇ ਫਿਰ ਤੇਰੇ ਆਉਣ ਦਾ ਫਾਇਦਾ ਹੀ ਕੋਈ ਨੀ, ਮਕਸਦ ਹੀ ਕੋਈ ਨਹੀਂ। ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਨਾਨਕ ਸਿੱਜ ਅਵੇਹਾ ਵਾਰ, ਐਸਾ ਦਾ ਖੇਡ, ਐਸੀ ਕਲਾ ਖੇਡ, ਐਸਾ ਪਾਸਾ ਸੁੱਟ ਤੇ ਜਿਹਦੇ ਨਾਲ ਤੂੰ ਚਾਰੇ ਖਾਨੇ ਇਹ ਕਾਲ ਨੂੰ ਚਿੱਤ ਕਰਦੇ, ਬਹੁੜ ਨਾ ਹੋਵੀ ਜਨਮੜਾ,
तेरा दोबारा जन्म ही ना हो, तेनू खेडना ही ना पाए वार वार, तेनू जन्म मरण के चक्कर विच ही ना आना पाए, ऐसी सोच के विचार के ऐसा तीर निशाने ते मार कि दोबारा तेनू इस वारी की उड़ीक ना करना पाए भी फिर मेनू वारी मिले, फिर मैं अपना यतन करा। केंदे वारी मिली है, इस वारी दे विच अपना वार जित लै, अपना नाम अपना जीवन जित लै। महला पंजवां, सज्जन मैडा चाइया हब कही दा मित। कहिंदे जिहड़ा मेरा प्यारा मित्र है ना सज्जन, वाहिगुरु परमेश्वर, सारे कहिंदे ने हब दा अर्थ है, सारे कहिंदे ने कि साडा मित्र है, मेरा मित्र है, सारे परमात्मा नूं अपना अपना मित्र मन्नदे ने ना, मेरा मित्र मेरा मित्र। पर सब नूं परमात्मा दा प्यार क्यों नहीं मिलदा? किसे ने सवाल कीता सी, किसे तर्क वाली ने, किसी बख्शिश वाले नूं भी, जे परमात्मा सारियां दा ही है, सारियां नूं प्यार करदा है, जे सारे कहिंदे ने भी रब साडा रब साडा है, पर इह किवें पता लगेगा भी रब किहदा है, रब नूं कौन प्यारा लगदा? मान लो उन्हें कहा भी मुरीद सी, उन्हें अपने उस्ताद नूं पुछिया भी सारे उस्ताद आ सारे मुरीद तुहाडे ने, हर कोई कहिंदा है भी उस्ताद मेरे नाल प्यार करदा है, मेरे नाल प्यार करदा है, मेरे नाल प्यार करदा, तुसीं किहदे नाल प्यार करदे? उह चुप कर गया, उन्हें कुछ ना दसिया। वह घर गया, जदों वापसी वह आप उहदे बच्चे सन, उदन उहदे दिमाग चों सवाल चले, चार बच्चे उहदे, चारे लड़ रहे सन घर विच कि मेरा पिता है, मेरा पिता है, मेरा पिता है। छोटे बच्चे ने कहा जदों कोल आया, घुट के उहनूं उहदीआं लत्तां नूं पकड़िया भी बापू, सारे कहिंदे तूं इहदा इहदा, तूं दस तूं किहदा पिता? उहदे कोल भी कोई जवाब नहीं सी भी हुण मैं की कहां, भी मैं इक दा ते है नहीं, है तां सारिआं दा। वह फिर जदों अगले दिन आया ना, उन्हें कहा मेरे नाल ते आ वापरिया जदों दा सवाल है। फिर उस उस्ताद ने दसिया, कहिंदा भाई नदी वेखी है, नदी का पानी वगदा है ना, नदी दे विच्चों कीड़ी भी पानी पींदी है, नदी चो हाथी भी पानी पींदा है, नदी चो एक छोटे बर्तन नूं भरन वाला जिहदे कोल छोटा कासा भी पानी भर के लै जांदा है, वड्डा कासा जिहदे कोल भी पानी भर के, हर जानवर हर जीव की प्यास नदी बन जाती है। नदी सब लई है, पर ओ नदी किसे लई किन्नी कु बन सकती? जिन्ने कु असी भांडे दे हकदार हां, जिन्ना कु असी चुक सकते हैं, जिन्नी कु समर्था है। कीड़ी की समर्था है वी एक घुट लैंदी है, हाथी की समर्थ है वह वड्डा अकारी है, उन्हें ज्यादा पानी चाहिए, किसी को तो लीटर का कस है, किसी को दस लीटर का कस है। भाव यह है परमात्मा सब का है, पर साड़ी किन्नी कु पात्रता है बख्शिशा लैण की, साडे कोल किन्ना कु बख्शिश का भांडा है कि जिदे विचों दी दात पै जाए। ता ही तो गुरु साहब ने कहना कि सबना उपर नदर प्रभ तेरी, किसे है थोड़ी किसे है कनेरी, का मतलब यह नहीं भी रब वखवादी जी किसे नूं ज्यादा देता किसे नूं थोड़ा दे दिता। कहिंदे जिन्ना किसे दे कोल लैण दा अधिकार है, जिन्ना कोई अपने आप नूं पात्र समझदा है, वह परमात्मा हब कही दा मित, हबे जानना आपना कही ना ठाहे चित। कहिंदे सारे कहिंदे मेरा मेरा, पर दतार जी कहिंदे सब एक बचन हुंदा है, घाट ना किन्हें कहाया। ये सारे कहिंदे ने भी घट नहीं सानू मिल गया मिल गया, पर दाता जी कहिंदे नहीं, कही ना ठाहे चित। उहदा चित किते नहीं, वह निर्लेप है, वह किसी एक नाल नहीं जुड़िया, वह सब दा दाता है, सब दा मालक है। पौड़ी जा तू मेरे वल है ता क्या मोह छंदा, हे वाहिगुरु जे तू मेरा बन जाए मैनू किसी की काण नहीं, तुद सब किछ मैनो सौंपिया जा तेरा बंदा, जदों मैं तेरा गुलाम बन गया मरीद बन गया तू सारा कुछ मैनू दे दिता। लक्ष्मी तोट ना आवई खाए खर्च रहंदा, माया दी तोट नहीं पदार्थां दी तोट नहीं, लख चौरासी मेदनी ए सारी धरती मेदनी धरती, चौरासी लख जोन सब सेव करंदा, मेरी सेवा विच लग गए ने, यह वैरी मित्र सब कीते आ मेरी मित्र बन गए ने, नह मंगै मंदा कोई मेरा मंदा नहीं चितवदा, कोई मेरा बुरा नहीं चित सकता क्योंकि मैं तेरा हो गया। लेखा कोई ना पूछे जा हर बख्संदा, आनंद भया सुख पाया मिल गुरु गोविंदा, सबे काज सवारिया जा तुद पावंदा, हे वाहिगुरु हुण कोई लेखा जमराज नहीं पूछ सकता क्योंकि मैं ऐसी अपनी सुरत दी उडारी मारी है कि पिछा नूं वेख्या ही नहीं। लेखा कोई ना पूछे जा हर बख्संदा, आनंद भया सुख पाया, हुण मैं आनंद दी अवस्था विच आ, सुख ही सुख है, सबै काज सवारिया जा तुद पावंदा, जदों मैं तेनू पा गया तू मैनू पा गया, वाहिगुरु मेरे सारे कार्ज आप मुहारे ही सफल तू कर देना। गुरु कृपा करे
ਸਾਨੂੰ ਵੀ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਤਨਾਮ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਟਿੱਚੇ ਸ਼ਬਦ ਹੋਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਤਾਂ ਇਹ ਸਭ ਥਾਈ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾ ਦਸਾਂ ਪਾਤਸ਼ਾਹੀਆਂ ਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾੜ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਨਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਤੇਗ ਵਾਏ ਤੇਗ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਸਿੱਖੀ ਕੇ ਸਸਵਾ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਰਾ ਸ਼ਰਿਆ ਦੇਖਦੇ ਫਤਿਹ ਬਿਰਧ ਕੇ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੇ ਮਤ ਉੱਚੀ ਮਤ ਪਤ ਕਰ ਅਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕੇ ਮਾਨ ਤਾਣਿਓ ਕੇ ਤਾਨ ਲੁਟਿਆਂ ਦੀ ਉੱਠ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵੱਧ ਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਿਛੋੜਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰ ਕਰਦੇ ਸੇਵ ਬੱਚੀ ਰੁਬਾਨੀ ਕੌਰ ਅਹੁਜਾ ਦੇ ਜਨਮ ਦਿਨ ਦੀ ਖੁਸ਼ੀ ਵਿਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮੇਹਰ ਪਿਆਰ ਰੱਖਣਾ ਲੰਬੀ ਆਯੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜਿਸ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਖਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ

ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੋ ਕਹੋ ਟਲ ਗੁਰਸੇਵੀ ਹੈ, ਅਹਿੰਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓਂਕਾਰ, ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੀ ਕੀ ਮਹੱਲਾ ਪਹਿਲਾ, ਏਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸੁਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਆਂ ਦੇਖੈ ਗਾ ਦੇ ਅਨੁਹਾਰ, ਤੇਰੇ ਦਾਨ ਕੀਮਤ ਨਾ ਪਵੈ ਤਿਸਦਾ ਤੇ ਕੌਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਿਰਪਾ ਹੋ ਤੇਲ, ਦਿਓ ਸਜਣ ਸਿਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦਲੇ ਨਿਤ ਪਵਨ ਸਦਨ ਹਾਰਾ ਸਿਮਰਿਆ, ਨਾਨਕ ਸੇ ਦੇਹ ਆਉਣ ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੌਰ ਗੁਰ ਏਕੋ ਵੇਸਨੇ ਬਾਬਾ। ਜੈ ਕਰ ਕਰਤੇ ਕੀਰਤ ਹੋਏ ਸੋ ਕਰਦਾ ਕੁਡਾਈ ਤੋਏ ਰਹਾਉ। ਇਸ ਵਿੱਚ ਸੀਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਂ ਹੋਵਾ ਸੂਰਜੇ ਕੁਰ ਤਨੇਕ ਨਾਨਕ ਕਰਤੇ ਕੇ ਕੇਤੇ ਵੇਸ਼। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੇ ਥਾਲ ਰਵ ਚੰਦ ਦੀਪਕ, ਬੰਨੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਗਾਨ ਲੋ ਪੌਣ ਚੋਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵਖਣ ਨਾ ਤੇਰੀ ਆਰਤੀ, ਅਨਹਤ ਸਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੁਹੇ ਕਹੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਵਿਮਲ ਨਨ ਏਕ ਪਦ ਗੰਧ ਵਿਨ, ਸਹਿਸ ਤਵ ਗੰਧ ਹੈ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਪੁਰਸਾ ਕੀ ਜੋਤ ਪ੍ਰਗਟ ਹੋਏ, ਜੋਤਿਸ ਪਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋਰੰਜਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾਤੀ, ਤੇਰੇ ਨਾਏ ਵਾਸਾ ਰਾਗ ਗੌੜੀ। ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਓ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰਡੰਡੋ ਪੁਨ ਵੱਡਾ ਹੇ ਰਹਾਉ। ਸਾਖਤ ਹਰ ਸਾਧਨਾ ਜਾਣਿਆ, ਤਿਨੰਤਰ ਹੋਮੈ ਕੰਡਾ ਹੇ। ਜਿਉ ਜਿਉ ਚਲਹਿ ਚਬਹਿ ਦੁਪਾਵ ਹੈ, ਜਮਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਤੁਕ ਜਨਮ ਮਰਨ ਪਉ ਖੰਡਾ ਹੇ। ਅਵਿਨਾਸੀ ਪੁਰ ਪਾਇਆ ਪਰਮੇਸ਼ਵਰ, ਬਹੁ ਸੋ ਬਖਣ ਬ੍ਰਹਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖਮੰਡਾ ਹੇ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹੱਲਾਹਾ। ਆ ਗਏ ਬਸੰਤ ਸੁਹੇਲਾ, ਆਉਦ ਕਟੈ ਦਿਨ ਸਰਹਿ ਨਾਰੇ, ਮਨ ਗੁਰ ਮਿਲ ਕਾ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ। ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਕਰ ਮਹਿਲ ਪਾਹੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਰਤੇ, ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੌਕੋ ਕਰ ਸੰਤਨ ਕੀ। ਅੰਤਰ ਜਾਮੀ ਪੁਰਖ ਵਿਧਾਰਤੇ, ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੌਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਹਮਾਰੀ ਜੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਹਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਹੇ ਗਰੀਬ ਨਵਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਸਤਿਗੁਰੂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ। ਸਤਿਗੁਰੂ ਜੀ, ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਧੰਨਵਾਦ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਹੋਈ ਹੈ, ਆਪ ਜੀ ਦੇ ਸੁਖ ਆਸਨ ਦੀ ਸੇਵਾ ਸੋਹਲਾ ਸਾਹਿਬ ਜੀ ਦੇ ਪਾਠ ਕੀਤੇ ਨੇ। ਆਪ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਆਪ ਜੀ ਦੇ ਦਰ ਘਰ ਦੇ ਟਹਿਲੀਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਆਪ ਜੀ ਕਿਰਪਾ ਕਰੋ, ਆਪਣੇ ਸੁਖ ਆਸਨ ਸਥਾਨਾਂ ਵਿਖੇ ਚੱਲ ਕੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਰਾਤ ਸੁਖ ਸ਼ਾਂਤੀ ਨਾਲ ਬਤੀਤ ਹੋਵੇ, ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਣੇ ਜੀ। ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Kennedy.
1: ਸਨਮਾਨ ਡਿਊਟੀ ਕੰਟਰੋਲ ਦਾ

Y luego

ਸਾਢੇ ਅੱਠ ਡਿਊਟੀ ਹੁੰਦੀ ਆ ਉਹ ਆਉਂਦਾ ਹੀ ਨਹੀਂ। ਹੈਰੀ ਦੀ ਸਾਢੇ ਅੱਠ ਡਿਊਟੀ ਹੁੰਦੀ ਆ ਨਾ, ਸਾਢੇ ਅੱਠ ਡਿਊਟੀ ਹੁੰਦੀ ਆ ਹੈਰੀ ਦੀ ਪ੍ਰਸਾਦ, ਉਹ ਆਉਂਦਾ ਹੀ ਨਹੀਂ।

0: වහන්සේ ලොකු ඉන්නේ.
1: ආවෝ.
0: ඔය ආගෙන හරි. ආරෝහණය වෙනස්.

ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵ ਹੋ ਸੰਤ ਜਨਹੋ ਗੁਣ ਗਾਵਾ ਹੈ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਘਰ ਵਾਜ ਹੈ ਸ਼ਬਦ ਕਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਆਪ ਸੰਗਤਾਂ ਨੇ ਗੁਰੂ ਮੰਤਰ ਦੇ ਜਾਪ ਕੀਤੇ, ਸਤਿਗੁਰੂ ਜੀ ਰਹਿਮਤ ਕਰਨ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਲਵਾ ਕਰਕੇ ਜਪੇ ਨਾਮ ਦੇ ਵਿੱਚ ਬਰਕਤ ਪਾਉਣ, ਇਸੇ ਤਰ੍ਹਾਂ ਗੁਰੂ ਚਰਨਾਂ ਦੇ ਨਾਲ ਜੁੜੇ ਰਹੀਏ। ਅੱਜ ਸਤਿਗੁਰੂ ਸਾਹਿਬ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਨੂੰ ਬਖਸ਼ਿਸ਼ ਕੀਤੇ ਨੇ ਉਹ ਰਾਗ ਸੂਹੀ ਦੇ ਵਿੱਚ ਸਤਿਗੁਰੂ ਜੀ ਦੇ ਪਾਵਨ ਅੰਗ 775 ਅਤੇ 776 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਹੁਕਮਾਂ ਅਨੁਸਾਰ ਸਾਨੂੰ ਜੀਵਨ ਦੀ ਅਗਵਾਈ ਬਖਸ਼ਿਸ਼ ਕਰਨ, ਆਪ ਹੀ ਆਪਣੇ ਹੁਕਮ ਅਨੁਸਾਰ ਸਾਨੂੰ ਜੀਵਨ ਬਖਸ਼ਿਸ਼ ਕਰਨ। ਆਓ, ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ ਅਤੇ ਇਕਾਗਰਤਾ ਦਾ ਦਾਨ ਬਖਸ਼ਿਸ਼ ਕਰਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰਉ, ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ ਤਨ ਮਾਹੀ ਮਿਟਾਵਉ। ਸਿਮਰਉ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਸ ਜੀ ਬਸਾਵੈ, ਤਾਕਿ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੁ, ਨਾਨਕ ਓਨ ਸੰਗ ਮੋਹੇ ਉਧਾਰੁ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਾਇ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਾਸ਼ ਬੇਗਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਕੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰਾ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗਉ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁੱਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇਸੇ ਬੇਮੋਹਤਾਜੇ। ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਸੁਖਵਾਸੀ। ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ। ਨਾਨਕ ਜਨ ਕੀ ਮੰਗੈਰ ਵਾਲਾ, ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ। ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ, ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ। ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ। ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ। ਪ੍ਰਭ ਕੋ ਸਿਮਰਹਿ ਬਸ ਹੈ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨ ਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰਹਿ ਸੇ ਜਾਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਾਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਪੈ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹਿ ਮਾਤ ਪਿਤਾ ਸੋ ਤਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜਹਿ ਮੁਸ਼ਕਲ ਹੋਵੈ ਅਤ ਪਹਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪਹੋ ਮਨ ਮੇਰੇ, ਨਾਨਕ ਪਾਵਹ ਸੂਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ।

ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹਉ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ, ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਬ ਅਗਨ ਮੈਂ ਜਿਨੇ ਉਭਾਰਿਆ, ਬਾਰਬ ਵਿਸਥਾ ਤੁਜੈ ਪਿਆਰੈ ਦੂਧ, ਭਰ ਜੋਵਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ਼ ਲਿਹੋ ਤਉ ਨਾਨਕ ਸੀਜੈ, ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ, ਸੁਤ ਭਰਾਤ ਮੀਤ ਬਨਤਾ ਸੰਗ ਹਸਹੇ, ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ, ਪਵਨ ਪਾਵਕ ਅਮੁੱਲਾ, ਜਿਹ ਪ੍ਰਸਾਦ ਭੋਗਹਿ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦ ਅੰਤ ਜੋ ਰਾਖਨ ਹਾਰ, ਤਿਸਿਉ ਪ੍ਰੀਤ ਨ ਕਰੈ ਗਵਾਰ, ਜਾਤੀ ਸੇਵਾ ਨਵ ਨਿਧ ਪਾਵੈ, ਤਾਸਿਉ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਦ ਸਦਾ ਹਜੂਰੇ, ਤਾਕੋ ਅੰਧਾ ਜਾਨਤ ਦੂਰੇ, ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਬਿਸਾਰੈ ਮੁਗਧ ਅਜਾਨ, ਸਦਾ ਸਦਾ ਏ ਭੂਲਨ ਹਾਰ, ਨਾਨਕ ਰਾਖਨ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਤਭ ਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕੱਢ ਲਿਹੋ ਪ੍ਰਭ ਦਇਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਪਸ਼ ਨਾਹੇ ਕਸ਼ ਕਰੈ ਛੁਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ, ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਾਨ ਸਹਿਜ ਸੁਮਾਤ, ਸੁਣਨ ਦਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਊੜ ਨਿਭਾਵੈ, ਕਹਾ ਬੁਝ ਹਰਤ ਬੂਜੈ ਡੋਰਾ, ਨਿਸ ਕਹੀਐ ਤਉ ਸਮਝੈ ਭੂਰਾ, ਕਹਾ ਬਿਸਨ ਪਦ ਗਾਵੈ ਗੁੰਗ, ਯਤਨ ਕਰੈ ਤਉ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਪਵਨ, ਨਹੀਂ ਹੋਤ ਊਹਾ ਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈ ਰਾਹੀ ਤਾਸਿਉ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਬਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤ੍ਰੋਹ, ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗ ਹੇ ਆਨ ਸੁਆਏ, ਨਾਨਕ ਕਹੂ ਨਾ ਸੀ ਜਈ, ਬਿਨ ਨਾਵੈ ਪਤ ਜਾਏ ਅਸ਼ਟਪਦੀ, ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਕੋਟ ਗਵਾਵੈ, ਏਕ ਪੀ ਨ ਦੇ ਦਸ ਪੀ ਹਰਲੇ, ਤਉ ਮੂੜਾ ਕਹੋ ਕਹਾ ਕਰੇ, ਜਿਸ ਸਾਕਰ ਸਿਉ ਨਾਹੀ ਚਾਰਾ, ਤਾ ਕਹੋ ਕੀਜੈ ਸਦ ਨਮਸਕਾਰਾ, ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ, ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗੰਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ, ਆਪਣੀ ਅਮਾਨ ਕਛ ਬਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨ ਹੋਵੈ, ਜਿਸਕੀ ਬਸਤ ਤਿਸੇ ਆਗੈ ਰਾਖੈ, ਪ੍ਰਭ ਕੀ ਆਗਿਆ ਮਨ ਹੈ ਮਤ ਹੈ, ਉਸਦੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਨਕ ਪਹੰਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਜੋ ਦੀਸੈ ਸੋ ਚਾਲਨ ਹਾਰ, ਲਪਟ ਰਹੇ ਉਹ ਤਹ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹੇ, ਤਾ ਕਉ ਹੱਥ ਨ ਆਵੈ ਕੇਹੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ,
मिथ्या रथ हस्ती असब वस्त्रा मिथ्या रंग संग माया पेक हस्ता मिथ्या त्रो मोह अभिमान मिथ्या आपस ऊपर करत गुमान अस्थिर भगत साधकी सरण नानक जप जप जीवै हर के चरण मिथ्या श्रवण पर नंदा सुन है मिथ्या हस्त पर दर्भ को हिर है मिथ्या नेत्र पेट पर त्रै रूपाद मिथ्या रसना भोजन अनुस्वाद मिथ्या चरण पर विकार को तहव है मिथ्या मन पर लोभ लुभाव है मिथ्या तन नहीं पर उपकारा मिथ्या बास लेत बेकारा बिन पूजे मिथ्या सब पहे सफल देहे नानक हर हर नाम लाई बिरथी साकत की आरजा साच बिना कह होवत सूचा बिरथा नाम बिना तन अंध मुख आवत ताके दुर्गंध बिन सिमरन दिन रैन बिरथा बिहाय मेघ बिना ज्यों खेती जाए गोबिंद भजन बिन बिरथे सब काम ज्यों किरपन के नरारथ दाम तन तन ते जन जेह घट बस्यो हर नाउ नानक ताके बल बल जाओ रहत अवर काश अवर कमावत मन नहीं प्रीत मुख हूँ गंड लावत जानन हार प्रभु प्रवीन बाहर पेख न काहू पीन अवर उपदेश है आप न करै आवत जावत जन्म है मरै जिसके अंतर बस है निरंकार तिसकी सीख तरै संसार जो तुम पाने तीन प्रभ जाता नानक उन जन चरण पराता करो बेनती पार ब्रह्म सब जाने अपना किया आपे माने आपे आप करत नबेरा किसे दूर जनावत किसे बुझावत नेरा उपाव सियानप सगल ते रहत सब कछ जाने आत्म की रहत जिस पावे तिस लई लड़ लाए थान थनंतर रहया समाए सो सेवक जिस कृपा करी निमख निमख जप नानक हरि सलोक काम क्रोध अर लोभ मोह बिन सुजाए अहंग मेव नानक प्रभ शरणागति कर प्रसाद गुरुदेव अष्टपति जिह प्रसाद शक्ति ही अमृत खाहे तिस ठाकुर को रख मन माहे जिह प्रसाद सुगंधत तन लावह तिस को सिमरत परमगत पावह जिह प्रसाद बसहे सुख मंदर तिसे त्याय सदा मन अंदर जिह प्रसाद ग्रह संग सुख बसना आठ पहर सिमरहो तिस रसना जिह प्रसाद रंग रस भोग नानक सदा त्याय त्यावन जोग जिह प्रसाद पाठ पटंबर हडाव है तिस है त्याग कत अवर लुभाव है जिह प्रसाद सुख सेज सोई जय मन आठ पहर ताका जस गावी जय जिह प्रसाद तुझ सब को मन है मुख ताको जस रसन बखानै जिह प्रसाद तेरु रहता धर्म मन सदा त्याय केवल पार ब्रह्म प्रभ जी जपत दरगह मान पाव है नानक पात सेती कर जाव है जिह प्रसाद आरोग कंचन देही लिवलाव हो तिस राम स्नेही जिह प्रसाद तेरा उला रहत मन सुख पाव है हर हर जस कहत जिह प्रसाद तेरे सगल शिदर ठाके मन सरणी पर ठाकुर प्रभ ताकै जिह प्रसाद तुझ को ना पहुचै मन सास सास सिमरहो प्रभ ऊचे जिह प्रसाद पाई दुर्लभ देहे नानक ताकी भगत करेहे जिह प्रसाद अपूखन पहरी जय मान तिस सिमरत क्यों आलस कीजे जिह प्रसाद असव हस्त असवारी मान तिस प्रभ को कबहू ना बिसारी जिह प्रसाद बाग मिलख तना राख पुरुए प्रभ अपने मना जैन तेरी मन बनत बनाई उठत बैठत सद तिस हत्याई तिस हत्याय जो एक अलख है ईहा ऊहा नानक तेरी रख है जिह प्रसाद कर है पुन बहुदान मन आठ पैर कर तिसका ध्यान जिह प्रसाद तू आचार व्यवहारी तिस प्रभ को सास सास चितारी जिह प्रसाद तेरा सुंदर रूप सो प्रभ सिमर हो सदा अनूप जिह प्रसाद तेरी नीति जास सो प्रभ सिमर सदा दिन रात जिह प्रसाद तेरी पातर है गुरु प्रसाद नानक जस का है जिह प्रसाद सुन है करण नाद जिह प्रसाद पेख है बिसमाद जिह प्रसाद बोले है अमृत रसना जिह प्रसाद सुख सहजे बसना जिह प्रसाद हस्त कर चल है जिह प्रसाद संपूर्ण फल है जिह प्रसाद परमगत पाव है जिह प्रसाद सुख सहज समाव है ऐसा प्रभ त्याग अवर कत लागहो गुरु प्रसाद नानक मन जागहो जिह प्रसाद तू प्रगट संसार तिस प्रभ को मूल न मनहो बिसार जिह प्रसाद तेरा प्रताप रे मन मूड तू ताको जाप जिह प्रसाद तेरे कार्ज पूरे तिस जान मन सदा हजूरे जिह प्रसाद तू पाव है साच रे मन मेरे तू तास्यु राज जिह प्रसाद सब की गत होए नानक जाप जपै जप सोए आप जपाए जपै सो नाओ आप गावाए सो हर गुण गाओ प्रभ कृपा ते होए प्रगास प्रभु दया ते कमल बिगास प्रभ सुप्रसन्न बसै मन सोए प्रभ दया ते मत उत्तम होए सर्व निधान प्रभ तेरी मया आपहो कछु न किन्हू लया
ਜਿਤ ਜਿਤ ਲਾਵਹੁ ਤਿਤ ਲਗਹਿ ਹਰ ਨਾਥ, ਨਾਨਕ ਇਨਕੈ ਕਛੁ ਨ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੇ ਅਭਿਮਾਨ, ਸਾਧ ਕੈ ਸੰਗ ਪ੍ਰਗਟੇ ਸੁਗਿਆਨ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੇ ਕੌਣ ਪਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪਰ ਫੁੱਲੈ। ਸਾਧ ਕੈ ਸੰਗ ਆਵਹਿ ਵਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬਹਿਨ। ਸਾਧ ਕੈ ਸੰਗ ਨ ਕਤਹੂੰ ਧਾਵੈ, ਸਾਧ ਸੰਗ ਅਸ ਥੇਤ ਮਨ ਪਾਵੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ। ਸਾਧ ਸੰਗ ਕਿਸੇ ਨਹੀਂ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੈ ਸੰਗ ਨਾਹੀ ਹੋਂ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਆਪੇ ਜਾਣੇ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਣ ਆਈ। ਸਾਧ ਕੈ ਸੰਗ ਨਾ ਕਬਹੂੰ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਅਗੋਚਰਲਾ ਹੈ, ਸਾਧੂ ਕੈ ਸੰਗ ਅਜਰ ਸਹੈ। ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਕਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਈਹਾ ਊਹਾ ਸੋਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਦਰੈ ਸਾਧ ਸੁਨ ਰਸੈ। ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ। ਸਾਧ ਕੈ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰਪ੍ਰ ਨਿਸਤਰੈ। ਸਾਧ ਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ। ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ। ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਬੇਦ ਨਾ ਜਾਣ ਹੈ, ਜੇਤਾ ਸੁਨਹਿ ਤੇਤਾ ਬਖਿਆਨ ਹੈ। ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਆਵਰ ਨਾ ਪੇਖੈ ਇਕ ਸਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕਉ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਧਾ ਕਉ ਖੋਦੈ ਕਉ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉ ਪਾਵਕ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੈ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜੇਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਕੈ ਨਾਹੀ ਧੰਧਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ।
ब्रह्म ज्ञानी कह कह रंग ब्रह्म ज्ञानी कह बस है प्रभ संग ब्रह्म ज्ञानी कह नाम आधार ब्रह्म ज्ञानी कह नाम प्रवार ब्रह्म ज्ञानी सदा सद जागत ब्रह्म ज्ञानी अहंग बुद्ध त्यागत ब्रह्म ज्ञानी कह मन परमानंद ब्रह्म ज्ञानी कह घर सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी कह होए अचिंत ब्रह्म ज्ञानी का निर्मल मंत ब्रह्म ज्ञानी जिस करे प्रभ आप ब्रह्म ज्ञानी का बड़ प्रताप ब्रह्म ज्ञानी का दरस बड़ भागी पाईए ब्रह्म ज्ञानी कहो बल बल जाइए ब्रह्म ज्ञानी कहो खोजे महेश्वर नानक ब्रह्म ज्ञानी आप परमेश्वर ब्रह्म ज्ञानी की कीमत नाहे ब्रह्म ज्ञानी कह सगल मन माहे ब्रह्म ज्ञानी का कौन जाने भेद ब्रह्म ज्ञानी को सदा आदेश ब्रह्म ज्ञानी का कथया न जाए आदे आखियर ब्रह्म ज्ञानी सर्व का ठाकुर ब्रह्म ज्ञानी की मित कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्ट का करता ब्रह्म ज्ञानी साध जीव है नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनी श्लोक उरतार है जो अंतर नाम सर्व मैं पिख है भगवान निमुख निमुख ठाकुर नम सुकार है नानक उहु अपरस सगल निसतार है अष्टपदि मिथ्या नाही रस न परस मन मह प्रीत निरंजन दर्स परत्रय रूप न पिख है नेत्र साधकी टहल संत सांग हेत कारण न सुने काहू की निंदा सब ते जाने आपस को मंदा गुर प्रसाद बिख्या पर हरय मन की बाशना मन ते टरै इंद्री जित पंच दुख ते रहत नानक कूट मधे को ऐसा अपरस बैस नो सो जिस ऊपर सो प्रसन्न बिसन की माया ते होए भिन्न कर्म करत होवे नह कर्म तिस वैष्णो का निर्मल धर्म काहू फल की इच्छा नहीं बाचै केवल भगत कीर्तन संग राचै मान तान अंतर सिमरन गोपाल सब ऊपर होवत कृपाल आप दृढ़ अवरह नाम जपावै नानक ओ वैष्णो परम गत पावै भगवती भगवंत भगत का रंग सकल त्यागै दुष्ट का संग मनते बिनसै सगला भरम कर पूजै सगल पार ब्रह्म साध संग पापा मल खोवै तिस भगवती की मत उत्तम होवै भगवंत की टहल करे नित नीत मन तन अर्पै बिसन प्रीत हर के चरण हृदय बसावै नानक ऐसा भगवती भगवंत कौ पावै सो पंडित जो मन प्रबोधै राम नाम आत्म मैं सोधै राम नाम सार रस पीवै उस पंडित कै उपदेश जग जीवै हर की कथा हृदय बसावै सो पंडित फिर जोन न आवै वेद पुराण सिमरत बूजै मूल सुखम मैं जानै असथूल चहवरना को दे उपदेश नानक उस पंडित को सदा आदेश बीज मंत्र सर्व को ज्ञान चौहर नाम जपै को नाम जो जो जपै तिस की गत होए साध संग पावै जन कोए कर कृपा अंतर उर तारै पास प्रेत मुगद पात्र कौ तारै सर्व रोग का औखद नाम कल्याण रूप मंगल गुण गाम काहू जुगत कितै न पाइय धर्म नानक तिस मिलै जिस लिखिया तुर कर्म जिसकै मन पार ब्रह्म का निवास तिसका नाम सत रामदास आत्म राम तिस नगरी आया दास संतन पाए तिन पाया सदा निकट निकट हर जान सो दास दरगै परवान अपने दास को आप कृपा करे तिस दास को सब सोजी परै सगल संग आत्म उदास ऐसी जुगत नानक रामदास प्रभ की आज्ञा आत्म हितावै जीवन मुक्त सो कहावै तैसा हरख तैसा उस सोग सदा आनंद तै नहीं बेयोग तैसा सुवर्ण तैसी उस माटी तैसा अमृत तैसी बेख खाटी तैसा मान तैसा अभिमान तैसा रंक तैसा राजान जो वरताए साई जुगत नानक ओह पुरख कही है जीवन मुक्त पार ब्रह्म के सगले ठाओ जित जित घर राख है तैसा तिन नाओ आपे करण करावन जोग प्रभ पावै सोई फुन होग पसरे हो आप होए अनत तरंग लखे न जाहे पार ब्रह्म के रंग जैसी मत दे तैसा प्रगास पार ब्रह्म करता अविनाश सदा सदा सदा दयाल सिमर सिमर नानक पहि निहाल सलोक उस्तत करे अनेक जन अंत न पारा वार नानक रचना प्रभ रची बहुविध अनेक प्रकार अष्टपदी
ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਬੇਦ ਕੇਸਰ ਉਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰ ਰਹਿ, ਕਈ ਕੋਟ ਕਬ ਕਾਪ ਵਿਚਾਰ ਹੈ, ਕਈ ਕੋਟ ਕਬ ਕਾਪ ਵਿਚਾਰ ਹੈ, ਕਈ ਕੋਟ ਨਵਤਨ ਨਾਮ ਧਿਆਵਹਿ, ਨਾਨਕ ਕਰਤੇ ਕਾ ਅੰਤ ਨ ਪਾਵਹਿ, ਕਈ ਕੋਟ ਪਹੇ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕਹਿਰ ਹੈ, ਕਈ ਕੋਟ ਪਰ ਦੁਖ ਨਾ ਕਰਹਿ, ਕਈ ਕੋਟ ਮਾਇਆ ਸਰਮ ਮਾਹੇ, ਕਈ ਕੋਟ ਪ੍ਰਦੇਸ਼ ਪ੍ਰਮਾਹੇ, ਜਿਤ ਜਿਤ ਲਾਵਹੁ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਾਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸੱਸੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚੈਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖਿਆ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰੈ ਸਭ ਹੂ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੈ ਜੀਵ ਹੈ ਮਰ ਹੈ, ਕਈ ਕੋਟ ਪਰ ਬਹੁ ਜੋਨੀ ਫਿਰ ਹੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘੱਲ ਹੈ ਥੱਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹ ਜਹ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਬਿਨਾਸ਼, ਕਈ ਕੋਟ ਮੰਗ ਹੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀ ਨੋ ਬਿਸਥਾਰ, ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇਕ ਏਕੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਹੈ, ਅਮਰ ਪੈ ਸਦ ਸਦ ਹੀ ਜੀਵ ਹੈ, ਕਈ ਕੋਟ ਨਾਮ ਗੁਣ ਗਾਵ ਹੈ, ਆਤਮ ਰਸ ਸੁਖ ਸਹਿਜ ਸਮਾਵ ਹੈ, ਆਪਣੇ ਜਨ ਕੋ ਸਾਸ ਸਾਸ ਸਮਾਰੇ, ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਣੈ, ਜਲ ਥਲ ਮਹੀਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮਹਿ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਕਹੋ ਮਨੁੱਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੇ ਹਾਥ ਹੋਏ ਤਾਂ ਸਭ ਕਿਛ ਲੈ, ਜੋ ਤਿਸ ਭਾਵੈ ਸੋਈ ਕਰੇ, ਅਨ ਜਾਣਤ ਬਿਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚੈ, ਭਰਮੇ ਭੂਲਾ ਦਹਿ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨ ਨਾਮ ਮਿਲੇ, ਖਿਨ ਮਹਿ ਨੀਚ ਕੀਟ ਕਹੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕਉ ਆਪਣੇ ਕਰੈ ਬਖਸੀਸ, ਤਾ ਕਾ ਲੇਖਾ ਨ ਗਣੈ ਜਗਦੀਸ, ਜਿਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆ ਕਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋਤਰ ਵਾਲ,
कबहु होए बहे बड़ राजा, कबहु भिखारी नीच का साजा। कबहु आप कीरत मह आवे, कबहु भला भला कहावे, ज्यों प्रभ राखै तिवही रहै, गुर प्रसाद नानक सच कहै। कबहु होए पंडित करे बखियान, कबहु मोन धारी लावे ध्यान, कबहु तट तीर्थ इसनान, कबहु सिद्ध साधक मुख ज्ञान, कबहु कीट हस्त पतंग होए जिया, अनेक जोन भरमै भरमिया, नाना रूप ज्यो स्वांगी दिखावे, ज्यो प्रभ भावे तिवे नचावे, ज्यो तिस भावे सोई होए, नानक दूजा अवर न कोए। कबहु साध संगत एहो पावे, उस अस्थान ते बहुर न आवे, अंतर हुए ज्ञान प्रगास, उस स्थान का नहीं विनाश, मान तान नाम रते इक रंग, सदा बस है पार ब्रह्म कै संग, ज्यो जल मह जल आए खटाना, त्यो ज्योति संग ज्योत समाना, मिट गए गवन पाए विश्राम, नानक प्रभ कै सद कुरबान सलोक, सुखी बसा है मस्कीनिया, आप निवार तले बड़े बड़े अहंकारिया, नानक गर्भ गले अष्टपदी, जिसका अंतर राज अभिमान, सो नरक पाती होवत सुआन, जो जाने मैं जोवनवंत, सो होवत विष्टा का जंत, आपस को कर्मवंत कहावे, जन्म मर बहु जोन परमावे, धन भूमिका जो करे गुमान, सो मूर्ख अंधा ज्ञान, कर कृपा जिसका हृदय गरीबी बसावे, नानक इहा मुक्त आगे सुख पावे, धनवंता होए कर गरबावे, तिरन समान कछ संग न जावे, बहु लस्कर मान को ऊपर करे आस, पल पीतर ताका होए बिनाश, सब ते आप जाने बलवंत, खिन मह होए जाए पशुमंत, किसे न बदाय आप अहंकारी, धर्म राय तिस करे खुआरी, गुर प्रसाद जाका मिटे अभिमान, सो जान नानक दरगह परवान, कोट कर्म करे हों तारे, सुरम पावे सगले बिरथारे, अनेक तपस्या करे अहंकार, नरक सुर्ग फिर अवतार, अनक जतन कर आत्म नहीं द्रवै, हर दरगह कहो कैसे गवै, आप सकाउ जो भला कहावै, तिसे भलाई निकट न आवै, सर्ब की रेन जाका मन होए, कहो नानक ताकी निर्मल सोए, जब लग जाने मुझ ते काश होए, तब इस को सुख नाही कोए, जब ए जाने मैं किश करता, तब लग गर्भ जोन मह फिरता, जब धारै को बैरी मीत, तब लग नहीं चल नाही चीत, जब लग मुँह मगन संग माए, तब लग धर्म राय दे सजाए, प्रभ कृपा ते बंधन टूटै, गुर प्रसाद नानक हों छूटै, सहस खटे लख को उठतावै, तृपत न आवै माया पाछै पावै, अनेक भोग भिख्या के करै नह तृपतावै, खप खप मरै बिना संतोख नहीं कोउ, राजै सुपन मनोरथ बिरथे सब काजै, नाम रंग सर्व सुख होए, बड़ भागी किसे प्राप्त होए, करण करावन आपे आप, सदा सदा नानक हर जाप, करण करावन करने हार, इसके हाथ कहा विचार, जैसी दृष्ट करे तैसा होए, आपे आप आप प्रभ सोए, जो के शकीनो सो अपने रंग, सब ते दूर सब हूं कै संग, बूझै देखा करै बबेक, आपे ही अएक आपे ही अनेक, मरे न बिनसै आवे न जाए, नानक साध ही रह समाए, आप उपदेशय समझे आप, आपे रचया सब कै साथ, आप कीनो आपन बिस्थार, सब काश उसका उकरने हार, उस ते भिन्न कहो किश होए, थान तनंत्र एक सोए, आपो ने चाले तो आप करने हार, कौतक करे रंग अपार, मन मह आप मन अपने माहे, नानक कीमत कह न जाए, सत सत सत प्रभ स्वामी गुर प्रसाद, किने वख्यानी सच सच, सच सब कीना कोट मधे, किने बिरलै चीना, भला भला भला तेरा रूप, अत सुंदर अपार अनूप, निर्मल निर्मल निर्मल तेरी बाणी, घट घट सुनी सरवन बख्याणी, पवित्र पवित्र पवित्र पुनीत, नाम जपै नानक मन प्रीत, सलोक संत सरन जो जन पर है, सो जन उदरण हार, संत की निंदा नानका बहुर बहुर अवतार, अष्टपदी, संत कै दुखन आरजा कटै, संत कै दुखन जमते नहीं छुटै, संत कै दुखन सुख सब जाए, संत कै दुखन नरक में पाए, संत कै दुखन मत होए मलीन, संत कै दुखन शोभा तेहीन, संत के हते कौ रखै न कोए, संत कै दुखन थान भ्रष्ट होए, संत कृपाल कृपा जे करै, नानक संत संग निंदक भी तरै, संत के दुखन ते मुख पवै, संतन के दुखन काग ज्यों लवै,
संतन कह दुखन सर्प जोन पाए, संत कह दुखन त्रिगत जोन किर माए, संतन कह दुखन तृष्णा मह जलै, संत कह दुखन सब को शलै, संत कह दुखन तेज सब जाए, संत कह दुखन नीच नीच आए, संत दुखी का थाओ को नाहे, नानक संत पावै थाओ ए पी गत पाहे। संत का निंदक महा अतताई, संत का निंदक खिन टिकन न पाई, संत का निंदक महा हत्यारा, संत का निंदक परमेश्वर मारा, संत का निंदक राज तेहीन, संत का निंदक दुखिया अरदीन, संत के निंदक कौ सर्व रोग, संत के निंदक कौ सदा बिजोग, संत की निंदा दोख मह दोख, नानक संत पावै ता उसका पी होए मोख। संत का दुखी सदा अपवित, संत का दुखी किसे का नहीं मित, संत के दुखी कौ डान लागे, संत के दुखी कौ सब त्यागे, संत का दुखी महा अहंकारी, संत का दुखी सदा बेकारी, संत का दुखी जन्मै मरै, संत की दुख ना सुख ते टरै, संत के दुखी कौ नाही ठाओ, नानक संत पावै ता लय मिलाए। संत का दुखी अद बीच ते टूटै, संत का दुखी कतै काज ना पहुँचै, संत के दुखी कौ उद्यान भरमाइयै, संत का दुखी उजड़ पाइयै, संत का दुखी अंतर ते थोथा, ज्यों सास बिना मृतक की लोथा, संत के दुखी की जड़ किश नाहे, अपन बीज आपे ही खाहे, संत के दुखी कौ अवर न रखन हार, नानक संत पावै तां लए उबार। संत का दुखी इउं बिल लाए, ज्यों जल बिहून मछली तड़फड़ाए, संत का दुखी भूखा नहीं राजै, ज्यों पावक ईधन नहीं त्रपै, संत का दुखी छुटे अकेला, ज्यों बुआड़ तिल खेत माहे दोहेला, संत का दुखी धर्म ते रहत, संत का दुखी सद मिथ्या कहत, किरत निंदक का तुर ही पया, नानक जो ते सुपावै सोई थया। संत का दुखी बिगड़ रूप होए जाए, संत के दुखी को दर कह मिले सजाए, संत का दुखी सदा सहकाइए, संत का दुखी ना मरै ना जीवाई है, संत के दुखी की पूजे ना आसा, संत का दुखी उठ चले निराशा, संत कै दुख न त्रष्टै कोई, जैसा भावै तैसा कोई होए, पया किरत न मेटै कोई, नानक जानै सच्चा सोए, सब घाट तिसके ओ करने हार, सदा सदा तिसको नमस्कार। प्रभ की उस्तत करहो दिन रात, तिसहते आवहो सास गिरास, सब काश वरतै तिस का किया, जैसा करे तैसा को थिया, अपना केल आप करने हार, दूसर कौन कहे बीचार। जिसनो कृपा करै तिस अपन नाम दे, बड़भागी नानक जन से सलोक, तजहो सियानप सुरज नहो सिम रहो हर हर राय, एक आस हर मन रखाओ, नानक दुख परम पाओ जाए। अष्टपदी मानुख की टेक वृथि सब जान, देवन को एक है भगवान, जिस कह दिया रहे अघाए बहुर, ना तृष्णा लागे आए, मारे रखे एको आप, मानुख कह किश नाही हाथ, तिसका हुक्म बूझ सुख होए, तिसका नाम रख कंठ परोए, सिमर सिमर सिमर प्रभ सोए, नानक बिघन न लागे कोए, उस्तत मन मह कर निरंकार, कर मन मेरे सत व्यवहार, निर्मल रसना अमृत पियो, सदा सुहेला कर लेहे जियो, नैनहो पेख ठाकुर का रंग, साध संग बिन सह सब संग, चरण चलो मार्ग गोबिंद, मिटहे पाप जपिए हर बिंद, कर हर करम श्रवण हर कथा, हर दरगाह है नानक उजल मथा, बटभागी ते जन जग माहे, सदा सदा हर के गुण गाहे, राम नाम जो करहे विचार, से तनवंत गनी संसार, मान तन मोख बोले हर मुखी, सदा सदा जन हो ते सुखी, एको एक एक पछाने एत ओत कियो सोजी जाना है, नाम संग जिसका मन मानिया, नानक तिन है निरंजन जानिया, गुरप्रसाद आपन आप सुजै, तिसकी जान न हो तृष्णा बुझै, साध संग हर हर जस कह तो, सर्व रोग त्यो हर जन रह तो, आन दिन कीर्तन केवल बख्यान, गृहस्थ मैं सोई निर्वाण, एक ऊपर जिस जन की आशा, तिसकी कटिया जम की फासा, पार ब्रह्म की जिस मन भूख, नानक तिस है न लाग है दुख, जिस कव हर प्रभ मन चेत आवै, सो संत सुहेला नहीं डुलावै, जिस प्रभ अपना कृपा कराए, सो सेवक कहो किस ते डराए, जैसा सा तैसा दृष्टाया, अपने कार्य महे आप समाया,
ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖਾਓ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਤੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲੇ ਤੋ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਆਨ ਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨੇਕ ਜੁਗਤ ਰਚ ਥਾਪ ਉਥਾਪ ਅਭਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰ ਹੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਹਰਣ ਪ੍ਰਭ ਕੇ ਸੇਵਕ ਦੁਖ ਵਿਸਾਰਣ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਪਹੇ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰਹਿ ਬਟ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸਾਏ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕੋ ਆਪ ਦੀਨ ਮਾਨ ਨਾਨਕ ਪ੍ਰਭ ਜਾਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਗ੍ਰਥਾ ਜਾਨਣ ਹਾਰ ਜਾ ਕਹਿ ਸਿਮਰਨ ਉਦਰੀ ਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗੰਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਭਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਭੈ ਜਾ ਸਭ ਕੇਸ਼ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹੈ ਦਾਤਾਰ ਤਿਸ ਦਿਨ ਹਾਰ ਜਾਨੈ ਗਾਵਾਰ ਜਿਸ ਗੁਰਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਾਨ ਸਦਾ ਅਰੋਗ ਜਿਉ ਮੰਦਰ ਕੋ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨ ਹੈ ਅਸ ਥੰਮਨ ਜਿਉ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਾਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮੇਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਦਸ਼ਾਹ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸਾ ਹੈ ਚਿਤਾਰ ਜੋ ਕਾਸ਼ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਹਿ ਆ ਜਾਨ ਕੌਣ ਬਸ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਵੱਖਰ ਕਉ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤ ਹੈ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦੁਰਗਾ ਹੈ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਕੇ ਸਦ ਬਲਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਉ ਆਪਣਾ ਜੀਓ ਸਾਧ ਕੀ ਧੁਰ ਕਰਹੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨੇਕ ਬਿਘਨ ਤੇ ਸਾਧੂ ਰੱਖ ਹੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖ ਹੈ ਓਟ ਗਹੀ ਸੰਤ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮੇਰ ਤਕ ਕਉ ਜੀਵਾ ਲਨਹਾਰ ਭੁੱਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਉਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨੀਐ ਤੇ ਹੋਲੋਏ ਜਾ ਕੈ ਹਿਰਦੈ ਏਕੋ ਹੋਏ ਸੱਚ ਕਰਣੀ ਸੱਚ ਤਾਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕੇਸ਼ ਤ੍ਰੇਹੋ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ
अबिनासी प्रभ मन मह राख मानुख की तू प्रीत त्याग तिस्ते पर नाही केश कोए सर्ब निरंतर एको सोए आपे बिना आपे दाना गहर गंभीर गहीर सो जाना पार ब्रह्म परमेश्वर गोबिंद कृपा निदान दयाल बख्शंद कृपा निधान दयाल बख्शंद साध तेरे की चरणी पाओ नानक कै मान एहो अनराओ मनसा पूरन सरना जोग जो कर पाया सोई होग हरन भरन जाका नेत्र फोर तिसका मंत्र न जाने होर आनंद रूप मंगल साध जाकै सर्व थोक सुनिए घर ताकै राज मैं राज जोग मैं जोगी तप मैं तपी सरग्रस्त मैं भोगी त्याहे त्याय त्याय भगत है सुख पाया नानक ते सुपुरख का किने अंत न पाया जाकी लीला की में तनाहे सगल देव हारे अवगाहे पिता का जन्म के जाने पूत सगल परोई अपुनाए सूत सुमत ज्ञान ध्यान जिन दे जान दास नाम त्याव है से तेहो गुण मैं जाको परमाए जन्म रह फिर आवे जाए ऊच नीच तिसके अस्थान जैसा जन आवे तैसा नानक जान नाना रूप नाना जाके रंग नाना पेखो करहे एक रंग नाना बेद कर नाना बेद कीनो विस्तार प्रभ अविनाशी एकंकार नाना चलित करे खिन माहे पूर रहे ओ पूर्ण सब ठाए नाना बेद कर बनत बनाई अपनी कीमत आपे पाई सब घट तिसके सब तिसके ठाओ जप जप जीव नानक हर नाओ नाम के धारे सगले जंत नाम के धारे खंड ब्रह्मांड नाम के धारे सिमरत वेद पुराण नाम के धारे सुनन ज्ञान ध्यान नाम के धारे आकाश पाताल नाम के धारे सगल आकार नाम के धारे पुरिया सब भवन नाम कै संग उदरे सोन श्रवन कर कृपा जिसे आप नए नाम लाए नानक चौथे पद महे सो जान गात पाए रूप सत जाका सत अस्थान पुरख सत केवल प्रधान करतूत सत सत जाकी बाणी सत पुरख सब महे समाणी सत कर्म जाकी रचना सत मूल सत सत उत्पत सत करणी निर्मल निर्मली जिसे बुझाए तिस है सब पली सत नाम प्रभ का सुख दाई विश्वास सत नानक गुरते पाई सत बचन साधु उपदेश सत ते जान जाकर हृदय प्रवेश सत निरत बुझे जे कोए नाम जपत ताकि गत होए आप सत किया सब सत आपे जाने अपनी मेत गत जिस की श्रेष्ठ सो करने हार अवर न बूझ करत बिचार करते की मित न जाने किया नानक जो ते सुभावे सो वर्तिया बिसमन बिसम पहे बिसमाद जिन बूझिया तिस आया स्वाद प्रभ कै रंग राच जान रहे गुर कै बचन पदार्थ लहे ओए दाते दुख कटन हार जाकै संग तरे संसार जन का सेवक सुवड पागी जन कै संग एक लिव लागी गुण गोबिंद कीर्तन जन गावै गुर प्रसाद नानक फल पावै सलोक आद सच जुगाद सच है पे सच नानक हुसी पे सच अष्टपदी चरण सत सत प्रसनहार पूजा सत सत सेवदार दर्शन सत सत पेखनहार नाम सत सत ध्यावनहार आप सत सत सब तहरी आपे गुण आपे गुणकारी शब्द सत सत प्रभ भक्ता सुरत सत सत जस सुनता बुजनहार को सत सब होए नानक सत सत प्रभ सोए सत स्वरूप हृदय जिन मान्या करण करावन तिन मूल पछान्या जा कै हृदय विश्वास प्रभ आया तत ज्ञान ते समान प्रगटाया भय ते निरपव होए बसाना जिस ते उपजया ते समाहे समाना बस्त माहे ले बस्त गडाई ताकाओ भिन न कहना जाई बूझै बूझनहार बबेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक कै मन प्रतीत ठाकुर के सेवक की निर्मल रीत ठाकुर को सेवक जन संग प्रभ का सेवक नाम कै रंग सेवक को प्रभ पालन हारा सेवक की राख निरंकारा
ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਧ ਸਾਧ ਸੁਮਾਰੈ, ਆਪੁਨੇ ਜਨਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇਹ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕਿ ਗਤ ਮਿਤ ਕੋਈ ਨਾ ਲਖੈ, ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ, ਨੇਕੀ ਕੀਰੀ ਮੈਂ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨ ਕਾਢਤ ਆਪ ਤਾਕੋ ਰਾਖਤ ਦੇਖ ਹਾਥ, ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤ ਬਿਰਥੇ ਜਾਤ, ਮਾਰੇ ਨ ਰਾਖੈ ਅਵਰ ਨ ਕੋਏ, ਸਭ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਾਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਧਾਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਾਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਾਨਕੈ ਸਾਧ ਕਾਮ, ਬੋਲੋ ਜਸ ਜੇਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੈ ਏਕ ਨਾ ਜਾਣੋ, ਆਠ ਪਹਿਰ ਪ੍ਰਭ ਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇ, ਮਨ ਤਨ ਆਪਣਾ ਤਿਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਾਨ, ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਾ ਹੈ, ਤਿਸ ਕੈ ਦਰਸ ਸਭ ਪਾਪ ਮਿਟਾਵਾ ਹੈ, ਅਵਰ ਸਿਆਨ ਪਸਕਲੀ ਛਾਡ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜਾ ਹੋ ਸਾਧ ਪੈਰਾ, ਸਤਪੁਰਖ ਜਿਨ ਜਾਣਿਆ ਸਲੋਕ, ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰ ਹੈ, ਨਾਨਕ ਹਰ ਗੁਣ ਗਾਓ, ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ, ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛੁ ਨਾ ਜਿਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਬੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਹਿ ਕਾਮੇ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਿਕ ਬਾਰ ਗੁਰ ਕੋ ਬਲ ਜਾਓ, ਸਰਬਿਨ ਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ ਜਨ ਮਹਿ ਪਾਰ ਬ੍ਰਹਮ, ਏਕ ਕਹਿ ਆਪ ਨਹੀਂ ਕਛੁ ਭਰਮ, ਸਹਸ ਸਿਆਣਪ ਲਿਆ ਨਾ ਜਾਈਏ, ਨਾਨਕ ਐਸਾ ਗੁਰ ਵਡਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਾਵੇ, ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤੀਆਨੇ, ਪੂਰਾ ਗੁਰ ਅਖਿਓ ਜਾਕਾ ਮੰਤ੍ਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜੇਬਾ ਏਕ ਉਸਤਤ ਅਨੇਕ, ਸਤਿਪੁਰਖ ਪੂਰਨ ਬਬੇਕ, ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਅਗਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੈ ਨਾ ਪਾਈ, ਅਨੇਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮ ਰਹਿ, ਸਦਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਾਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰਸ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸ਼, ਜਾ ਕੈ ਮਨ ਪ੍ਰਗਟੇ ਗੁਣਤਾਸ, ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮੈ ਰਾਖੈ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ,
तपत माहे ठाड वरताई आनंद पाया दुख नाठे पाहाई जन्म मरण के मिटे अंधे से साधु के पूर्ण उपदेशे पाओ चूका निर्पाओ होए बसे सगल ब्याद मानते खाय न से जिसका साथ इन कृपा तारी साध संग जप नाम मुरारी थे तपाई चूके प्रम गवन सुन नानक हर हर जस श्रवन निर्गुण आप सरगुण पियो ही कलातार जिन सगली मोही अपने चरित प्रभ आप बनाए अपनी कीमत आपे पाए हर भिन दूजा नाही कोई सर्व निरंतर एको सोए ओत पोत रव्या रूप रंग पै प्रगास साध कै संग रच रचना अपनी काल तारी अनिक बार नानक बलहारी सलोक साथ ना चाल बिन भजन बिख्या सगली शार हर हर नाम कमाव नानक एहो तन सार अष्टपदी संत जना मेल करहो विचार एक सिमर नाम आधार अवर उपाव सब मीत विसार रहो चरण कमल हृदय में उरता रहो करण कारण सो प्रभ समरथ दृढ़ कर गहु नाम हरवथ ए तन संच हो भगवंत संत जना का निर्मल मंत एक आस राखो मन माहे सर्व रोग नानक मिट जाहे जिस तन कहो चार कुंट उठता वह सो तन हर सेवा ते पाव है जिस सुख को नित बच्छ है मीत सो सुख साधु संग परीत जिस शोभा को करह भली करनी सा शोभा भज हर की सरनी अनक उपावी रोग ना जाए रोग मिटाए हर अवखद लाए सर्ब निदान मह हर नाम निधान जप नानक दरगह परवान मन प्रबोध दहो हर कह नाय दैत सुतावत या बैठाए ता कहो बेगन न लागे कोई जाकै हृदय बसै हर सोए काल ताती ठंडा हर नाओ सदा सिमर सिमर सदा सुख पाओ पाओ बिनसै पूर्ण होए आस भगत पाए आत्म प्रगास तित कर जाए बसै अबिनासी कहो नानक काटी जम फासी तत विचार कह जन साचा जन्म मर सो काचो काचा आवागवन मिठै प्रभ सेव आप त्याग सरन गुरुदेव यूं रतन जन्म का होए उधार हर हर सिमर प्राण आधार अनेक उपावना छूटन हारे सिमरत सास्त वेद बिचारे हर की भगत करहो मन लाए मन बंशत नानक फल पाए संग न चालस तेरा तना तू क्या लपटावा है मूर्ख मना सुत मीत कुटंब अरबनता इनते कहो तुम कवन सुनाथा राज रंग माया पिसथार इनते कहो कवन छुटकार अश हस्ती रथ असवारी झूठा डंप झूठ पासारी जिन दिए तिस बुझै ना बिगाना ना बिसार नानक पशुताना गुर के मत तू लेह याने भगत बिना बहु डूबे स्याने हर की भगत करो मन मीत निर्मल होए तुम्हारो चीत चरण कमल राखो मन माहे जन्म जन्म के किल बिख जाहे आप जपहो अवरा नाम जपावहो सुनत कहत रहत गत पावहो सार पूत सत हर को नाओ सहज सुभाए नानक गुण गाओ गुण गावत तेरी उतर सुमैल बिन सजाए हो मैं बेख फैल होहे अचिंत बस सुख नाल सास ग्रास हर नाम समाल षड सियानप सगली मना साध संग पावह सच तना हर पूंजी सांच करहो व्यवहार इहा सुख दरगह जयकार सर्व निरंतर एको देख कहो नानक जा कै मस्तक लेख एको जप एको सलाहे एक सिमर एको मन आहे एक असके गुण गाओ अनंत मान तान जाप एक भगवंत एको एक एक हर आप पूर्ण पूर रहो प्रव्याप अनक बिस्थार एक ते पहे एक आराद पराशत गए मान तान अंतर एक प्रभ राता गुरु प्रसाद नानक एक जाता सलोक फिरत फिरत प्रभ आया परया तो सरनाए नानक की प्रभ बेनती अपनी भगती लाए अष्टपदी जाचक जन जाचै प्रभ दान कर कृपा देवो हर नाम साध जना की मांगो धूर पार ब्रह्म मेरी सरदा पूर सदा सदा प्रभ के गुण गावो सास सास प्रभ तुम्हें त्यावाओ
चरण कमल सिउ लागे प्रीत, भगत कराओ प्रभ की नित नीत। एक ओट एको आधार, नानक मांगे नाम प्रभ सार। प्रभ की दृष्ट महान सुख होए, हर रस पावे बिरला कोए। जिन चाखिया से जान त्रिपता ने, पूर्ण पुरख नहीं डोलाने। सुपर परे प्रेम रस रंग, उपजे चाओ साधक संग। परे शरण आन सब त्याग, अंतर प्रगास आन दिन लिवलाग। बड़भागी जपया प्रभ सोए, नानक नाम रते सुख होए। सेवक की मनसा पूरी पई, सतगुर ते

ਕੀਨੀ ਮਾਇਆ ਸਭ ਕੈ ਮੱਧ ਅਲਿਪ ਤੋਰ ਹੈ। ਜੋ ਕਿਛ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਪਾਵੈ ਤਾਂ ਲਏ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਓਰੈ ਕਹੋ ਕਿਨਹਿ ਕਛੁ ਕਰਾ। ਇਸ ਤੇ ਹੋਏ ਸੋ ਨਾਹੀ ਬੁਰਾ, ਓਰੈ ਕਹੋ ਕਿਨਹਿ ਕਛੁ ਕਰਾ। ਆਪ ਭਲਾ ਕਰਤੂਤ ਆਤ ਨੀਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗਰਾਚ। ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸ ਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲਖ ਹੋ ਹੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਥਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈ ਦੇ ਤਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾਇਆ ਵਈ ਤਾ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਧਰਤ ਧਵਲ ਆਕਾਸ਼ ਸੁਣਿਐ ਦੀਪ ਲੋ ਪਾਤਾਲ
ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸਿੱਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹੋ, ਸੁਣਿਆ ਹਾਥ ਹੋਵੈ ਸੁਗਾਹੂ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਹੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿ ਮਾਨ, ਪੰਚੇ ਸੋਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਏਕੋ ਕੁਵਾਉ, ਤਿਸਤੇ ਹੋਏ ਲਖ ਦਰਿਆਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਕਸਾਰ, ਅਸੰਖ ਮੋਹ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਫਰਮਾਏ ਤਿਵ ਤਿਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ,
ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇਹੇ, ਭੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਾਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ, ਸਵਸਥ ਆਤ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹੁ ਕਵਣ, ਜਿਤੋ ਵਾ ਆਕਾਰ, ਵੇਲ ਨ ਪਾਈਆ ਪੰਡਤੀ, ਜੇ ਹੋਵੈ ਲਿਖ ਪੁਰਾਣ, ਵਕਤ ਨ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹੁ ਨ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਵ ਸਾਲਾਹੀ, ਕਿਉ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇਕ ਦੂ ਇਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੋ ਜਾਣੈ, ਅਗੈ ਗਿਆ ਨ ਸੋਹੈ, ਪਾਤਾਲ ਨ ਪਾਤਾਲ ਲਖ ਆਗਾਸਾਂ ਆਗਾਸ, ਓੜ ਕੋੜ ਕਪਾਲ ਥੱਕੇ, ਵੇਦ ਕਹਿਨਕ ਵਾਤ, ਸਹਿਸ ਅਠਾਰਹ ਕਹਿਨਕ ਤੇ ਬਾਸ, ਲੁਵਿਕ ਧਾਤ, ਲੇਖਾ ਹੋਏ ਤਾਂ ਲਿਖੀਐ, ਲਿਖਿਆ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈਆ, ਨਦੀਆਂ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀ ਹੈ, ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲਨਾ ਹੋਵਣੀ, ਜੇ ਤਿਸ ਮਨੁ ਨ ਵਿਸਰਹਿ, ਅੰਤ ਨਾ ਸਿਫਤੀ ਕਹਿ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾ ਕੇ ਅੰਤ ਨ ਪਾਏ ਜਾਹੇ, ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏ ਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕੋ ਜਾਣੈ ਸੋਏ, ਜੇ ਵਡਾਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਹਿ ਜੋ ਦਾ ਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟਹਿ ਵੇਕਾਰ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁੱਖ ਭੁੱਖ ਸਦਮਾਰ, ਇਹ ਪੇਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੈ ਹੋਏ, ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਜੇ ਤੀਆਂ ਮੂੰਹ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇ ਭੇਕੇ ਕੇ, ਜਿਸ ਨੂੰ ਬਖਸੇ ਸਿਵ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੂ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸੁਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲ ਅਮੁੱਲ ਆਖਿਆ ਨਾ ਜਾਏ, ਆਖਾ ਕਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਕੀਤੇ ਕੀਤੇ ਹੋਰ ਕਰੇ, ਹੇ ਤਾਕ ਨ ਸਕਹਿ ਕੇ ਕੇ, ਜੇਵੜ ਭਾਵੈ ਤੇ ਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕੇਤੇ ਵਾਵਨ ਹਾਰੇ, ਕੇਤੇ ਰਾਗ ਭਰੀ ਸਿਓ ਕਹੀਅਨ, ਕੇਤੇ ਗਾਵਨ ਹਾਰੇ, ਗਾਵੈ ਤੁਹਨੂੰ ਪਾਉਣ ਪਾਣੀ, ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ,
गावै ईश्वर वर्मा देवी सोहन सदा सुवारी गावै इंद इंदा सुन बैठे देवत्या दर नाले गावै सिद्ध समाधि अंदर गावन साध विचारे गावन जति सति संतोखी गावै वीर करारे गावन पंडित पढ़न रखी सिर जुग जुग वेदा नाली गावै मोहनिया मनमोहन सुरगा मच प्याले गावन रतन उपाय तेरे अड़सठ तीर्थ नाले गावै जोध महाबल सूरा गावै खानी चारे गावै खंड मंडल वर पंडा कर कर रखे तारे से तुदनो गावै जो तुद पावन रत्ते तेरे भगत रसाले होर केते गावन से मैं चेतनाव नानक्या विचारे सोई सोई सदा सच साहिब साचा साची नाई है पी होसी जाए न जासी रचना जिन रचाई रंगी रंगी भाती कर कर जिनसी माया जिन उपाई कर कर वेखै कीता अपना जिव तिसदी वडियाई जो तिस भावै सोई करसी हुक्म न करना जाई सो पात साहु साहा पात साहिब नानक रहन रजाई मुंदा संतोख शर्म पत चोली ध्यान की करै बिभूत किंथा काल कुआरी काया जुगत डंडा प्रतीत आई पंथी सगल जमाती मन जीतै जग जीत आदेश तिसै आदेश आद अनिल अनाथ अनाहत जुग जुग एको वेश भुगत ज्ञान दया भंडारण कट कट वाजह नाद आप नाथ नाथी सब जाकी रिद सदवरा सा।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਪ੍ਰਸਾਦ ਚੱਕਰ ਚਿਹਨੇ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਸਮੇ ਤੋਜ ਕਹੀ ਜੈ ਕੋਟ ਇੰਦ੍ਰ ਇੰਦ੍ਰਾਨ ਸਾਹੀ ਸਾਹਾਨ ਗਨਿ ਜੈ ਤ੍ਰਿਭਵਨ ਮਹੀਵ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੁਹ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆ ਚੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਵੇਕੈ ਨਮਸਤੰਗ ਅਨੇਕੈ ਨਮਸਤੰਗ ਬੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਦੂਤੇ ਨਮਸਤੰਗ ਬੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਵਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਪੋਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਚੰਤਵ ਪ੍ਰਸਾਦ

ਲੀਲਾ ਜੇ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਰ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨ ਹਦ ਵਾਜੀ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਵਾ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ। ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨ ਕਾ ਮੂੰਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸੁਵਾਰਿਆ। ਕਹਿ ਨਾਨਕ ਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ, ਜਨ ਪਾਵੈ ਪਾਵੈ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਾ ਦਿਸ, ਇੱਕ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ, ਆਵੋ ਸੰਤ ਪਿਆਰੇ, ਵੋ ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀਆ ਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇ ਰਾਹ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਕਥ ਕਹਾਣੀ, ਹੇ ਮਨ ਚੰਚਲਾ ਚਤੁਰਾਈ, ਕਿਨੈ ਨਾ ਪਾਇਆ ਚਤੁਰਾਈ, ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ, ਜਿਨੇਤ ਭਰਮ।

ਜਿਸਨੂੰ ਅੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੀ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਹੋਸ ਨੂੰ ਕਹ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ। ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਮਾਇਆ ਗੁਣ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁਟਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ। ਕਹਿ ਨਾਨ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ। ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੋਪੀਐ ਵਿਚ ਹੋ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁੱਲ ਕਹਿ ਭਾਗ ਦਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ। ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਚ ਰਹੀ ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕੀਤੈ ਜਿਚਰ, ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨਰਸ ਵਿਸਰੇ, ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿਚ ਤਾ ਤੂੰ ਜਗ ਮਹਿ ਆਇਆ। ਹਰਿਆ ਪੇ ਮਾਤਾ ਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ, ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮੰਚਾਓ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ। ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ। ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ। ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਵਰ ਨ ਦੇਖੋ ਕੋਈ, ਹਰ ਬਿਨ ਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲੇ ਹਾਇ। ਹੋਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇਕ ਹੈ, ਹਰ ਬਿਨ ਵਰ ਨ ਕੋਈ। ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ, ਸਾਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮੰਤਨ ਹਰਿਆ ਹੂਆ ਰਸਨਾ ਰਸ ਸੁਮਾਣੀ, ਸਚਲਕ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣਹੂ ਪਵਿੱਤਰ ਹੋ, ਸਾਚੈ ਸੁਣਨੈ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੈ ਲਾਏ ਭਾਵਣੀ ਇਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਨੇਕ ਰੂਪ ਨਵ ਨਵ ਨਿਧ ਤਿਸ ਦੰਤ ਨਾ ਜਾਈ ਪਾਇਆ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ ਦੇਖਿਆ, ਨਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ,

ਮਤ ਉੱਚੀ ਮਤ ਪਤ ਦੇ ਰਾਖਿਆ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾ, ਨਿਉਟਿਆਂ ਦੀ ਓਟ, ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ, ਆਪ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈ ਸਮੂਹ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ। ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨੰਦ ਆਪ ਜੀ ਕੀ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤ ਨੇਮ ਬਾਣੀਆਂ ਦੇ ਪਾਠ ਹੋਏ, ਗਰੀਬ ਨਿਵਾਜ ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਦੀ ਜਾਚ ਸਤਿਗੁਰੂ ਜੀ ਪ੍ਰਦਾਨ ਕਰਨੀ, ਰਹਿਮਤ ਕਰਨੀ। ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ, ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਨੀ, ਧਰਮ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਧਰਮ ਦੀਆਂ ਕਿਰਤਾਂ ਸਤਿਗੁਰੂ ਜੀ ਆਪ ਜੀ ਨੇ ਸਫਲੀਆਂ ਕਰਨੀਆਂ, ਰਹਿਮਤਾਂ ਕਰਨੀਆਂ, ਗਰੀਬ ਨਿਵਾਜ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗਰੀਬ ਨਿਵਾਜ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਵਰਦਾਨ ਕਰਨੀ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ। ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਸਭਨਾ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਆਪਣੇ ਟਹਿਲੀਆਂ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਮੋ ਹੰਕਾਰ ਤੋਂ ਬਚਾਉਣਾ, ਭਾਵਨਾ ਸਹਿਤ ਸ਼ਰਧਾ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰਨਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਿਵਾਜਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰੈਨ ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜੇ ਆਪਣੇ ਭਾਣੇ ਅੰਦਰ ਸੁਖਮਈ ਆਨੰਦਮਈ ਬਤੀਤ ਕਰਵਾਉਣਾ, ਰਹਿਮਤਾਂ ਕਰਨੀਆਂ, ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ ਆਪ ਜੀ ਕੇ ਹਜੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕਰਕੇ ਦਰ ਆਈਆਂ ਸਮੂਹ ਸੰਗਤਾਂ ਦੀ ਗਰੀਬ ਨਿਵਾਜੀ ਕਰੋ ਜੀ। ਪਾਵਨ ਹਜੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਚੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨਹੋ ਗੁਣ ਗਾਵਹਿ ਗੋਵਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜੈ ਸ਼ਬਦ ਘਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੀ ਪਾਵਨ ਛਤਰ ਛਾਇਆ ਹੇਠ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ, ਜੋ ਨਿਤਾਂ ਪ੍ਰਤੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰਦੇ ਹੋ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਦੀਵਾਨਾਂ ਦੀ ਸੰਪੂਰਨਤਾ ਤੇ ਗੁਰਦੇਵ ਜੀ ਨੇ ਇਲਾਹੀ ਸ੍ਰੀ ਮੁਖ ਵਾਕ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਬਖਸ਼ਿਸ਼ ਕੀਤੇ ਹਨ, ਆਪ ਜੀ ਨੇ ਸਰਵਣ ਕੀਤੇ ਹਨ। ਸੰਤ ਰੂਪ ਅੰਦਰ ਸੂਹੀ ਰਾਗ ਵਿੱਚ ਗੁਰਦੇਵ ਜੀ ਦੇ ਮੁਬਾਰਕ ਅੰਗ 775 ਅਤੇ 76 ਉੱਪਰ ਸੁਭਾਇਮਾਨ ਹਨ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੰਤ ਜਨਾਂ ਨੂੰ ਸਤ ਸੰਗਤੀ ਜੀਵਾਂ ਨੂੰ ਪੁਕਾਰਦੇ ਹਨ, ਆਵਾਜ਼ ਮਾਰਦੇ ਹਨ ਕਿ ਹੇ ਭਾਈ ਆਓ ਇਕੱਤਰ ਹੋਵੋ, ਮਿਲ ਬੈਠੋ। ਮਿਲ ਬੈਠ ਕੇ ਉਸ ਪਰਮੇਸ਼ਵਰ ਸਵਰੂਪ ਵਾਹਿਗੁਰੂ ਸਵਰੂਪ ਅਕੰਤ ਦੀਆਂ ਕਥਾ ਕਹਾਣੀਆਂ ਕਰੀਏ, ਉਹਦੀ ਕੀਰਤੀ ਗਾਈਏ। ਉਹਦੀ ਕੀਰਤੀ ਦੇ ਵਿੱਚੋਂ ਹੀ ਜੀਵਨ ਦੇ ਖੁਸ਼ੀ ਦੇ ਆਨੰਦ ਦੇ ਵਾਜੇ ਜਿਹੜੇ ਨੇ ਉਹ ਹਿਰਦੇ ਵਿੱਚ ਵੱਜਣਗੇ। ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਮਨ ਦੇ ਦੁੱਖ ਸੰਤਾਪ ਕਲੇਸ਼ ਮਿਟ ਜਾਣਗੇ। ਇਸ ਕਰਕੇ ਭਾਈ ਆਵੋ, ਮਿਲ ਬੈਠ ਕੇ ਸਤ ਸੰਗਤ ਵਿੱਚ ਬੈਠ ਕੇ ਉਸ ਕਰਤੇ ਦੀ ਕੀਰਤੀ ਦੇ ਨਾਲ ਜੁੜੀ। ਸੋ ਇਸ ਪਾਵਨ ਸ਼ਬਦ ਅੰਦਰ ਸਤਿਗੁਰਾਂ ਨੇ ਗੁਰਸਿੱਖਾਂ ਦੀ ਸੰਗਤ ਕਰਨ ਦੀ ਤਾਕੀਦ ਕੀਤੀ ਹੈ। ਗੁਰਸਿੱਖਾਂ ਦੀ ਸੰਗਤ ਵਿੱਚ ਬੈਠ ਕੇ ਕਰਤੇ ਦੀ ਸਿਫਤ ਸਲਾਹ ਕਰਨ ਦੀ ਗੱਲ ਗੁਰਦੇਵ ਜੀ ਨੇ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਬੇਨਤੀ ਹੈ ਸਮੂਹ ਸੰਗਤ ਦੇ ਚਰਨਾਂ ਵਿੱਚ ਕਿ 11 ਮਈ ਤੋਂ ਲੈ ਕੇ 17 ਮਈ ਤੱਕ ਇੱਕ ਹਫ਼ਤੇ ਵਾਸਤੇ ਸਾਡੇ ਪਾਸ ਅਤਿ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਉਹ ਪਹੁੰਚ ਰਹੇ ਹਨ। ਸ਼ਾਮ ਦੇ ਦੀਵਾਨਾਂ ਵਿੱਚ ਹਰ ਰੋਜ਼ 7:30 ਤੋਂ 8:30 ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣਗੇ। ਸੋ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਆਪ ਜੀ ਨੇ ਪ੍ਰਾਪਤ ਕਰਨੀਆਂ ਹਨ ਜੀ। 11 ਮਈ ਤੋਂ ਲੈ ਕੇ 17 ਮਈ ਤੱਕ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਆਓ ਪਿਆਰ ਸਹਿਤ ਇਲਾਹੀ ਬਾਣੀ ਦੇ ਕੀਰਤਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿੰਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ

ਕਿਰਪਾ ਨਿਧ ਦਇਆ ਏਕ ਅੱਖਰ

ਕੁਦਰਤ ਸਹਿ, ਕੁਦਰਤ ਸੁਣੈ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀਆਂ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦਿਆਂ, ਕੁਦਰਤ ਮਾਨ ਰਬਾਨ, ਕੁਦਰਤ ਪਾਉਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਨੂੰ ਕਾਦਰ ਕਰ।

ਭੈ ਵਿੱਚ ਪਵਨ ਵਹਿ ਵਸਦਵਾਓ ਭੈ ਵਿੱਚ ਲਹਿ ਲੱਖ ਦਰਿਆਓ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਪਹਾੜ ਭੈ ਵਿੱਚ ਇੰਦ ਫਿਰੈ ਸਿਰ ਪਹਾੜ।

0: ਕਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਗਾਹ ਪੰਖੀ ਪੌਂਦੀਆਂ ਲੈ ਨਸਾ ਸੂਏ ਚੜ ਪਵਈ ਅਜੰਤ ਨਾਨਕ ਪੌਂਦਿਆਂ ਗਣਿਤ
1: ਨਾਨਕ ਪਵਾਏ ਸੋਏ ਪੈ ਕਰਤ ਨਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸਿਰ ਹੋਏ ਉੱਡਣਾ।

ਮੰਜੂਰ ਛਲਿਚ ਨਿਰਾਉਲ ਕਾਨ ਕ੍ਰਿਸ਼ਨ ਜਾਦਮ ਭਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਸਰਬਣ ਹੂਆ ਨਾਮ ਖੁਦਾਈ ਵਾਲਾ ਪਾਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰ ਪਠਾਣੀ।

ਸੰਧਿਆਵਾਦੰ ਸਿਲ ਪੂਜ ਸਵਗਲ ਸਮਾਧੰ ਮੁਖ ਝੂਠ ਵਿਭੁਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨੇ ਚੋ ਤਿਆਵੈ ਵਣ ਸਤਿਗੁਰ ਵਟ ਨ ਪਾਵੇ ਪੌੜੀ ਕਪੜੂ।

0: ਹੈ ਮਹੱਲਾ ਪਹਿਲਾ
1: ਸਭੋ ਸੂਤ ਭਰਮ ਹੈ ਦੂਜਾ ਲੱਗੇ ਜਾਏ ਜਮਣ ਮਰਣਾ ਹੁਕਮ ਹੈ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ।

0: ਖੁਦ
1: ਗਰੁੱਪ ਕੀ ਸਾਜਨੀ ਬਾਜੀ ਪਰਮ ਪਿਆਰੀ ਸਾਸ ਨੂੰ ਪਾਵੇ ਹੋ ਜੋ ਅੰਮ੍ਰਿਤ ਵੇਲੇ ਦੀ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕਿ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ ਆਉਣ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਣ ਕਰੀਏ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

Yeah.

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪਹੀ ਸੱਚ ਨਾਨਕ ਹੁਸੀ ਪਹੀ ਸੱਚ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੁ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨਹੁ ਗੁਣ ਗਾਵਹੁ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਐ ਘਰ ਵਾਜਹਿ ਸ਼ਬਦ ਕਨੇਰੇ ਰਾਮ ਆਵਹੁ ਸੰਤ ਜਨਹੁ ਗੁਣ ਗਾਵਹੁ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਐ ਘਰ ਵਾਜਹਿ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਿਨਸ ਜਪੀ ਸਦਾ ਸਾ ਲਾਹੀ ਸਾਚ ਸ਼ਬਦ ਲਿਵਲਾਈ ਅਨਦਨ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਰਿਤ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰਣ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨ ਕੋਈ ਸਹਿਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾਪੈ ਅਹਿਨਸ ਨਾਮ ਧਿਆਇ ਏ ਜਗੋ ਦੁੱਤਰ ਮਨਮੁਖ ਪਾਰ ਨ ਪਾਈ ਰਾਮ ਅੰਤਰੇ ਹੋਮੇ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਸਾਥ ਨ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੈ ਝੋਟਾ ਖਾਵੇ ਅੰਤ ਗਿਆ ਪਛੁਤਾਇਆ ਬਿਨ ਨਾਵੈ ਕੋ ਬੇਲੀ ਨਾਹੀ ਪੁੱਤ ਕੁਟੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨ ਜਾਈ ਹੋ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁੱਤਰ ਤਰੀਏ ਰਾਮ ਸਤਿਗੁਰ ਭਾਈ ਚਲੋ ਜੀਵਤਿਆਂ ਇਵ ਮਰੀਏ ਰਾਮ ਜੀਵਤਿਆਂ ਮਰੀਏ ਭੌਜਲ ਤਰੀਏ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਵਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ
ਨਾਨਕ ਪ੍ਰਭ ਪਾਇਆ ਸਬਦ ਮਿਲਾਇਆ ਜੋਤੀ ਜੋਤ ਮਿਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਭਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੁਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 775 ਅਤੇ 76 ਅੰਗ ਤੇ ਸਭਾਏਮਾਨ ਹੈ। ਆਓ ਗੁਰਮੁਖੋ ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪ ਸੰਗਤਾਂ ਨੂੰ ਮੈਂ ਇੱਕ ਦਿਹਾੜਾ ਚੇਤੇ ਕਰਾਉਣਾ, ਇੱਕ ਦੋ ਤਿੰਨ ਤੇ 4 ਮਈ ਤੁਸੀਂ ਮੁਕਤਸਰ ਸਾਹਿਬ ਦੇ ਅਸਥਾਨ ਤੇ ਜਾਂਦੇ ਹੋ, ਉੱਥੇ ਬਹੁਤ ਇਹ 3-4 ਦਿਨ ਜੋੜ ਮੇਲਾ ਹੁੰਦਾ। ਇੱਕ ਹੁੰਦਾ ਮੇਲਾ ਜਿੱਥੇ ਦੁਨੀਆਂ ਦੇ ਰੰਗ ਤਮਾਸ਼ੇ ਖੇਡਾਂ ਇੰਜ ਕਹਿ ਲਈਏ ਲੱਚਰ ਗੀਤ ਗਾਏ ਜਾਂਦੇ ਨੇ ਉਹਨੂੰ ਮੇਲਾ ਆਖਿਆ ਜਾਂਦਾ। ਜਿੱਥੇ ਜਾਣ ਦਾ ਕੇਵਲ ਕੋਈ ਮਕਸਦ ਨਹੀਂ, ਇੰਜ ਕਹਿ ਲਈਏ ਵੀ ਰੌਣਕ ਮੇਲਾ ਵੇਖ ਕੇ ਬੰਦਾ ਵਾਪਸ ਆ ਜਾਂਦਾ। ਪਰ ਜਿਹੜੇ ਗੁਰੂ ਘਰਾਂ ਦੇ ਵਿੱਚ ਇਹ ਸ਼ਬਦ ਜੋੜਿਆ ਗਿਆ ਨੇ ਵੀ ਜੋੜ ਮੇਲਾ, ਜਿਹੜਾ ਜੋੜ ਮੇਲੇ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ, ਗੁਰੂ ਨਾਲ ਤੇ ਰੱਬ ਨਾਲ ਜੋੜਨ ਵਾਲਾ ਇਹ ਮੇਲਾ ਹੈ, ਸਮਾਗਮ ਹੈ, ਜਿਹੜਾ ਮੁਕਤਸਰ ਸਾਹਿਬ ਦੇ ਅਸਥਾਨ ਤੇ ਹਰ ਸਾਲ ਇਹ 3-4 ਦਿਨ ਭਾਰੀ ਇਕੱਠ ਸੰਗਤਾਂ ਦਾ ਹੁੰਦਾ ਹੈ, ਉਹਨੂੰ ਜੋੜ ਮੇਲੇ ਦੇ ਨਾਮ ਨਾਲ ਮਨਾਇਆ ਜਾਂਦਾ, ਯਾਦ ਕੀਤਾ ਜਾਂਦਾ। ਇਹ ਗੁਰੂ ਨਾਲ ਜੋੜਨ ਵਾਲਾ ਮੇਲਾ, ਇਹ ਗੁਰੂ ਨਾਲ ਜੋੜਨ ਵਾਲਾ ਸਮਾਗਮ ਹੋ ਰਿਹਾ। ਮੇਰੇ ਮਨ ਵਿੱਚ ਆਇਆ ਵੀ ਇਹਦਾ ਇਤਿਹਾਸ ਕਿਉਂ ਨਾ ਆਪਾਂ ਸਾਂਝਾ ਕਰੀਏ, ਉਹਦੇ ਨਾਲ ਸਾਨੂੰ ਵੀ ਜਾਣਕਾਰੀ ਮਿਲੇਗੀ, ਆਪ ਸੰਗਤਾਂ ਦੇ ਮਨਾਂ ਦੇ ਵਿੱਚ ਵੀ ਸ਼ਰਧਾ ਭਾਵਨਾ ਪੈਦਾ ਹੋਏਗੀ ਵੀ ਮੇਰੇ ਸਤਿਗੁਰਾਂ ਨੇ ਕੀ ਕੌਤਕ ਵਰਤਾਏ, ਕੀ ਸਿੱਖ ਤੇ ਬਖਸ਼ਿਸ਼ਾਂ ਕੀਤੀਆਂ, ਕਿਹੜੇ ਕਿਹੜੇ ਅਸਥਾਨਾਂ ਤੇ ਮਹਾਰਾਜ ਨੇ ਚਰਨ ਪਾਏ ਨੇ। ਕਿਉਂਕਿ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸਹਾਵਾ ਰਾਮ ਰਾਜ, ਜਿੱਥੇ ਮੇਰਾ ਸਤਿਗੁਰੂ ਜਾ ਕੇ ਬੈਠਦਾ ਹੈ, ਜਿੱਥੇ ਮੇਰੇ ਸਤਿਗੁਰਾਂ ਦੇ ਚਰਨ ਪੈ ਜਾਂਦੇ ਨੇ ਉਹ ਧਰਤੀ ਸੁਹਾਵੀ ਸੋਹਣੀ ਬਣ ਜਾਂਦੀ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਇਆ, ਉਸ ਅਸਥਾਨ ਨੂੰ ਲੋਕੀ ਸਦੀਆਂ ਤੱਕ ਰਹਿੰਦੀ ਦੁਨੀਆਂ ਤੱਕ ਪੂਜਦੇ ਨੇ, ਉਸ ਸਥਾਨ ਵੀ ਮਹਾਨ ਬਣ ਜਾਂਦਾ। ਜਿਹੜਾ ਸਾਹਿਬ ਸ਼ਬਦ ਹੈ ਨਾ,
ਇਹ ਸਾਹਿਬ ਸ਼ਬਦ ਜੁੜਦੇ ਹੀ ਉੱਥੇ ਹੈ ਜਿੱਥੇ ਸਾਹਿਬ ਜਾ ਕੇ ਬਿਰਾਜਮਾਨ ਹੋ ਜਾਣ। ਰਾਜਾ ਜੈ ਸਿੰਘ ਦੇ ਬੰਗਲੇ ਨੂੰ ਕਦੀ ਕਿਸੇ ਨੇ ਮੱਥਾ ਨਹੀਂ ਸੀ ਟੇਕਿਆ, ਉਹਨੂੰ ਸਾਹਿਬ ਨਹੀਂ ਸਨ ਕਹਿੰਦੇ। ਪਰ ਜਦੋਂ ਮੇਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉੱਥੇ ਜਾ ਬਿਰਾਜੇ, ਗੁਰੂ ਦੇ ਚਰਨ ਪੈ ਗਏ, ਉਸ ਤੋਂ ਬਾਅਦ ਸਾਰੀ ਲੋਕਾਈ ਸਿੱਖ ਜਗਤ ਨੇ ਉਸ ਰਾਜਾ ਜੈ ਸਿੰਘ ਦੇ ਬੰਗਲੇ ਨੂੰ ਬੰਗਲਾ ਕਹਿਣਾ ਛੱਡ ਦਿੱਤਾ ਸੀ, ਉਹਨੂੰ ਬੰਗਲਾ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉੱਥੇ ਮੇਰੇ ਸਾਹਿਬ ਦੇ ਚਰਨ ਪੈ ਗਏ। ਰਾਏ ਭੋਏ ਦੀ ਤਲਵੰਡੀ ਨੂੰ ਕਦੀ ਕਿਸੇ ਨੇ ਮੱਥਾ ਨਹੀਂ ਸੀ ਟੇਕਿਆ, ਉੱਥੋਂ ਦੀ ਧੂੜ ਨੂੰ ਕੋ ਮਸਤਕ ਤੇ ਨਹੀਂ ਲਿਸੀ ਲਾਉਣ। ਪਰ ਜਦੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ, ਸਤਿਗੁਰਾਂ ਦੇ ਚਰਨ ਪੈ ਗਏ, ਉਸ ਤੋਂ ਬਾਅਦ ਸੋਕਾ ਲੋਕਾਈ ਨੇ, ਸਿੱਖ ਜਗਤ ਨੇ, ਸ਼ਰਧਾ ਭਾਵਨਾ ਵਾਲਿਆਂ ਨੇ ਉਸ ਅਸਥਾਨ ਤੇ ਜਾ ਕੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ, ਕਿਉਂਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਇਆ। ਧਰਤੀ ਭਾਗਾਂ ਵਾਲੀ ਹੋ ਜਾ ਮੁਕਤਸਰ ਸਾਹਿਬ ਨੂੰ ਪਹਿਲਾਂ ਨਹੀਂ ਸੀ ਕੋਈ ਜਾਣਨ, ਪਰ ਇਹਦਾ ਨਾਮ ਕਿਉਂ ਪਿਆ ਹੈ, ਅੱਜ ਭਾਰੀ ਜੋੜ ਮੇਲਾ ਉੱਥੇ ਹੋ ਰਿਹਾ, ਉਹਦਾ ਕਾਰਨ ਕੀ ਹੈ, ਉਹਦਾ ਬੜਾ ਵੱਡਾ ਇਤਿਹਾਸ ਸਿਰਜ ਦਿੱਤਾ ਮੇਰੇ ਸਤਿਗੁਰਾਂ ਦੇ ਸਿੱਖਾਂ ਨੇ, ਉਸ ਧਰਤੀ ਨੂੰ ਭਾਗ ਲਾ ਦਿੱਤੇ ਮੇਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਹਦਾ ਇਤਿਹਾਸ ਕੀ ਹੈ। ਪੰਜ ਸੱਤ ਮਿੰਟ ਆਪਾਂ ਉਹਦੇ ਵਿਚਾਰ ਕਰ ਲਈਏ, ਫਿਰ ਹੁਕਮਨਾਮੇ ਦੀ ਵਿਚਾਰ ਕਰਾਂ। ਮੇਰੇ ਸਤਿਗੁਰਾਂ ਨੇ 14 ਜੰਗਾਂ ਲੜੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਜਦੋਂ ਵੀ ਕੋਈ ਜੰਗ ਲੜੀ ਹੈ ਨਾ, ਮਹਾਰਾਜ ਜੀ ਚੜ੍ਹਾਈ ਕਰਕੇ ਨਹੀਂ ਗਏ, ਜਿਹੜੇ ਚੜ੍ਹਾਈ ਕਰਕੇ ਆਏ ਸਨ ਉਹਨਾਂ ਨੂੰ ਜ਼ਰੂਰ ਦੁਆਬ ਦਿੱਤਾ, ਉਹਨਾਂ ਦੇ ਮੂੰਹ ਮੋੜ ਕੇ ਰੱਖ ਦਿੱਤਾ। ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਜ਼ਿਆਦਾ ਸਮਾਂ ਵਿੱਚ ਰਹੇ। ਸਭ ਤੋਂ ਪਹਿਲਾਂ ਜੰਗ ਪੌਂਟਾ ਸਾਹਿਬ ਦੇ ਨੇੜੇ ਅਸਥਾਨ ਹੈ ਪੰਘਾਣੀ, ਪੰਘਾਣੀ ਦਾ ਯੁੱਧ ਜਿਹੜਾ ਹੋਇਆ ਉੱਥੋਂ ਸ਼ੁਰੂਆਤ ਹੋਈ। ਫਿਰ ਲਗਾਤਾਰ ਇਹ ਜੰਗਾਂ ਯੁੱਧਾਂ ਪਹਾੜੀ ਰਾਜਿਆਂ ਦੇ ਨਾਲ ਪਹਾੜੀ ਰਾਜੇ ਮਹਾਰਾਜ ਜੀ ਤੇ ਚੜ੍ਹ ਕੇ ਆਉਂਦੇ ਰਹੇ। ਜਦੋਂ ਉਹਨਾਂ ਦੀ ਪੇਸ਼ ਨਾ ਗਈ ਫਿਰ ਉਹਨਾਂ ਨੇ ਮੁਸਲਮਾਨਾਂ ਨੂੰ ਵੀ ਨਾਲ ਜੋੜ ਲਿਆ, ਵਜ਼ੀਰ ਖਾਂ ਵਰਗਿਆਂ ਨੂੰ, ਹੋਰ ਵੀ ਮੁਗਲ ਸਿੱਖਾਂ ਵਰਗੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਚੜ੍ਹ ਕੇ ਆਏ ਸਨ, ਹੋਰ ਪਹਾੜੀ ਰਾਜਿਆਂ ਨੇ ਨਾਲ ਇਹਨਾਂ ਔਰੰਗਜ਼ੇਬ ਬਾਦਸ਼ਾਹ ਦੀਆਂ ਫੌਜਾਂ ਨੂੰ ਨਾਲ ਜੋੜ ਲਿਆ। ਫਿਰ ਉਹਨਾਂ ਨੇ ਵੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਛੱਡਿਆ। ਬਹੁਤ ਭਿਆਨਕ ਔਖਾ ਸਮਾਂ ਵੀ ਸਤਿਗੁਰਾਂ ਦੇ ਸਿੱਖਾਂ ਨੇ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੇਖਿਆ। ਜਦੋਂ ਇਸ ਕਿਲ੍ਹੇ ਨੂੰ 8 ਮਹੀਨੇ ਘੇਰਾ ਪਾ ਛੱਡਿਆ ਸੀ ਨਾ ਇਹਨਾਂ ਮੁਗਲਾਂ ਨੇ, ਇਹਨਾਂ ਪਹਾੜੀ ਰਾਜਿਆਂ ਨੇ ਜੰਗਾਂ ਜੁਦਾ ਕਰਦੇ ਰਹੇ, ਇਹਨਾਂ ਦੀ ਪੇਸ਼ ਕੋਈ ਨਾ ਜੀ। ਜਦੋਂ ਵੀ ਜੰਗ ਹੁੰਦੀ ਸੀ ਹਾਰ ਦਾ ਮੂੰਹ ਇਹਨਾਂ ਨੂੰ ਵੇਖਣਾ ਪੈਂਦਾ। ਇਹਨਾਂ ਸੋਚਿਆ ਵੀ ਇਸ ਤਰ੍ਹਾਂ ਅਸੀਂ ਗੁਰੂ ਨਾਲ ਮੁਕਾਬਲਾ ਨਹੀਂ ਕਰ ਸਕਦੇ, ਅਸੀਂ ਕਿਉਂ ਨਾ ਘੇਰਾਬੰਦੀ ਕਰ ਲਈ, ਕਿਲ੍ਹੇ ਨੂੰ ਘੇਰਾ ਪਾ ਲਿਓ, ਨਾ ਕੋ ਬਾਹਰੋਂ ਅੰਦਰ ਜਾ ਸਕੇ ਅਤੇ ਨਾ ਅੰਦਰੋਂ ਬਾਹਰ ਆ ਸਕੇ, ਨਾ ਕੋ ਰਾਸ਼ਨ ਬਾਹਰ ਨੂੰ ਕੋਈ ਸਿੱਖ ਲਿਜਾ ਸਕੇ, ਨਾ ਕੋਲ ਰਾਸ਼ਨ ਪਾਣੀ ਹੋਵੇ, ਇੱਕ ਦਿਨ ਭੁੱਖ ਦੇ ਨਾਲ ਵਰਲਾਪ ਕਰਦੇ ਹੋਏ ਆਪਣੇ ਆਪ ਕਿਲ੍ਹਾ ਛੱਡ ਕੇ ਬਾਹਰ ਆ ਜਾਓ। ਇਸ ਤਰ੍ਹਾਂ ਕੀਤਾ, 8 ਮਹੀਨੇ ਇਸ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਛੱਡਿਆ, ਰਾਸ਼ਨ ਪਾਣੀ ਜਿੰਨਾ ਸੀ ਖਤਮ ਹੋ ਗਿਆ, ਸਿੱਖਾਂ ਨੇ ਭੁੱਖ ਦੇ ਨਾਲ ਮੁਕਾਬਲਾ ਕੀਤਾ, ਨਾਲੇ ਮੁਗਲਾਂ ਪਹਾੜੀ ਰਾਜਿਆਂ ਨਾਲ ਮੁਕਾਬਲਾ ਕਰਦੇ ਰਹੇ, ਗੁਰੂ ਦਾ ਦਰ ਨਹੀਂ ਛੱਡਿਆ। ਪਰ ਕੁਝ ਕੁ ਐਸੇ ਸਿੱਖ ਸਨ ਜਿਹੜੇ ਡੋਲ ਗਏ ਸਨ। ਤੁਸੀਂ ਕਹੋਗੇ ਵੀ ਗੁਰੂ ਦਾ ਸਿੱਖ ਡੋਲ ਸਕਦਾ, ਬਿਲਕੁਲ, ਕੋਈ ਪਤਾ ਨਹੀਂ ਜੇ ਲੱਗਦਾ ਇਸ ਚੰਦਰੇ ਮਨ ਦਾ ਕਿਹੜੇ ਵੇਲੇ ਮਨ ਪ੍ਰੇਰਣਾ ਕਰਦਾ ਬੰਦੇ ਨੂੰ ਗੁਰੂ ਤੋਂ ਦੂਰ ਚਲਾ ਜਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਿਆਰ ਵਾਲੇ ਸਿੱਖ ਹੋਏ ਨੇ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ, ਰੋਜ਼ ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਕਰਨ ਵਾਲੇ, ਅੱਜ ਐਸੀ ਪ੍ਰੇਰਣਾ ਮਨ ਨੇ ਕੀਤੀ, ਮਨ ਵਿੱਚ ਮਾਇਆ ਦਾ ਖਿਆਲ ਆ ਗਿਆ, ਕੁਝ ਲੋਕਾਂ ਦੀਆਂ ਗੱਲਾਂ ਕੰਨਾਂ ਦੇ ਨਾਲ ਸੁਣੀਆਂ, ਇਸ ਮਾਇਆ ਨੇ ਪ੍ਰੇਰਣਾ ਕਰਕੇ ਜਿਹੜੇ ਗੁਰੂ ਦੀ ਗੋਦ ਵਿੱਚ ਬਹਿੰਦੇ ਸਨ ਭਾਈ ਸੱਤਾ ਜੀ ਤੇ ਬਲਵੰਡ ਜੀ, ਗੁਰੂ ਦੀ ਗੋਦ ਵਿੱਚੋਂ ਚੁੱਕ ਕੇ ਉਹਨਾਂ ਨੂੰ ਦੂਰ ਕਰ ਦਿੱਤਾ।
ਇਸ ਮਨ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਗੁਰੂ ਨਾਲ ਜੁੜਨ ਵਾਸਤੇ ਤਿਆਰ ਹੋ ਜਾਂਦਾ, ਕਿਹੜੇ ਵੇਲੇ ਗੁਰੂ ਨੂੰ ਛੱਡਣ ਵਾਸਤੇ ਤਿਆਰ। ਇਸੇ ਤਰ੍ਹਾਂ ਦਾ ਪਣ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਾਪਰ। ਕੁਝ ਐਸੇ ਸਿੱਖ ਸਨ ਜਿਹੜੇ ਭੁੱਖ ਦਾ ਮੁਕਾਬਲਾ ਨਹੀਂ ਕਰ ਸਕਦੇ, ਨਹੀਂ ਗੁਰੂ ਦਾ ਸਾਥ ਦਿੱਤਾ, ਕੁਝ ਉੱਥੋਂ ਛੱਡ ਕੇ ਆ ਗਏ। ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਇਹ ਮਾਝੇ ਦੇ ਲੋਕ ਸਨ, ਜਦੋਂ ਦੁਨੀ ਚੰਦ ਭੱਜਿਆ ਸੀ ਇਕੱਲਾ ਨਹੀਂ ਸੀ ਭੱਜਿਆ, ਆਪਣੇ ਇਲਾਕੇ ਦੇ ਕਈ ਨੌਜਵਾਨ ਸਿੱਖਾਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਭੱਜ ਆਇਆ ਸੀ। ਉਹਦਾ ਕਾਰਨ ਆਪਾਂ ਇਤਿਹਾਸ ਵਿੱਚ ਬਹੁਤ ਲੰਬੇਰਾ ਪੜ੍ਹਨੇ, ਪਰ ਮੈਂ ਆਪ ਸੰਗਤਾਂ ਦਾ ਧਿਆਨ ਮੁਕਤਸਰ ਸਾਹਿਬ ਦੇ ਅਸਥਾਨ ਤੇ ਲੈ ਕੇ ਜਾਣਾ, ਕਿਉਂਕਿ ਜੋੜ ਮੇਲਾ ਉੱਥੇ ਕੱਲ ਹੀ ਸਮਾਪਤੀ ਹੋਈ ਸੀ। ਜਿਸ ਵੇਲੇ ਮਹਾਰਾਜ ਜੀ ਨੇ ਵੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ, ਸਰਸਾ ਨਦੀ ਦੇ ਕੰਢੇ ਤੇ ਆਏ ਨੇ, ਪਰਿਵਾਰ ਦਾ ਵਿਛੋੜਾ ਪੈ, ਚਮਕੌਰ ਦੀ ਗੜੀ ਵਿੱਚ ਆਏ ਨੇ, 40 ਸਿੱਖ ਸ਼ਹੀਦ ਹੋ ਗਏ ਨੇ, ਪਿਆਰੇ ਸ਼ਹੀਦ ਹੋ ਗਏ ਨੇ, ਦੋ ਸੁਪੁੱਤਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਚੱਲਦੇ ਚੱਲਦੇ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਵਿੱਚ ਆਏ ਨੇ, ਇੱਥੇ ਬਖਸ਼ਿਸ਼ਾਂ ਰਹਿਮਤਾਂ ਕਰਕੇ, ਕਿਉਂਕਿ ਇੱਥੇ ਵੀ ਮਹਾਰਾਜ ਜੀ ਦੇ ਆਉਣ ਦਾ ਕੁਝ ਕਾਰਨ ਸੀ ਜਿਹੜੇ ਯਾਦ ਕਰ ਰਹੇ ਸਨ ਲੰਬੇਰੇ ਸਮੇਂ। ਮਾਛੀਵਾੜੇ ਦੇ ਜੰਗਲਾਂ ਵਿੱਚ ਰਹਿ ਕੇ ਸਤਿਗੁਰਾਂ ਨੇ 3-4 ਦਿਨ ਬਤੀਤ ਕੀਤੇ, ਬਖਸ਼ਿਸ਼ ਕਰਕੇ ਉੱਚ ਦੇ ਪੀਰ ਬਣ ਕੇ ਤੇ ਅੱਗੇ ਵੱਲ ਨਿਕਲ ਰਹੇ। ਉਹ ਅਸਥਾਨ ਆਪਾਂ ਵੇਖਦੇ ਹਾਂ ਲੁਧਿਆਣੇ ਦੇ ਵਿੱਚ, ਆਲਮਗੀਰ ਸਾਹਿਬ, ਲੰਮਾ ਜੱਟਪੁਰਾ, ਰਾਏ ਕੋਟ, ਰਾਏ ਕੱਲਾ ਦੀ ਹਵੇਲੀ ਦੇ ਵਿੱਚ ਰਾਏ ਕੋਟ ਅਸਥਾਨ, ਚੱਲਦੇ ਚੱਲਦੇ ਦੀਨਾ ਕਾਂਗੜ ਮੋਗੇ ਜ਼ਿਲ੍ਹੇ ਦੇ ਵਿੱਚ ਪਹੁੰਚ ਗਏ, ਜਿੱਥੇ ਮਹਾਰਾਜ ਜੀ ਨੇ ਉਸ ਵੇਲੇ ਜਫਰਨਾਮਾ ਲਿਖਿਆ। ਇਸ ਦੀਨਾ ਕਾਂਗੜ ਤੋਂ ਅੱਗੇ ਚੱਲਦੇ ਚੱਲਦੇ ਚੱਲਦੇ ਚੱਲਦੇ ਮਹਾਰਾਜ ਇੱਕ ਪਿੰਡ ਵਿੱਚ ਰੁਕੇ ਨੇ। ਉਸ ਪਿੰਡ ਦਾ ਨਾਮ ਇਤਿਹਾਸ ਵਿੱਚ ਰਾਮੇਆਣਾ ਕਰਕੇ ਆਇਆ। ਜਦੋਂ ਰਾਮੇਆਣੇ ਪਿੰਡ ਦੇ ਵਿੱਚ ਮਹਾਰਾਜ ਜੀ ਰੁਕੇ ਨੇ ਨਾ, ਤੇ ਕੁਝ ਐਸੇ ਸਿੱਖ ਜਿਹੜੇ ਮਜੈਲ ਸਨ, ਮਜੈਲ ਜਿਹੜੇ ਗੁਰੂ ਦਾ ਸਾਥ ਛੱਡ ਕੇ ਆ ਗਏ, ਉਹਨਾਂ ਨੂੰ ਪਤਾ ਲੱਗਾ ਵੀ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਛੋਟੇ ਸਰਹੰਦ ਦੀਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਨੇ। ਅੱਜ ਸਤਿਗੁਰੂ ਕੁਝ ਕੁ ਸਿੱਖਾਂ ਨੂੰ ਨਾਲ ਲੈ ਕੇ ਰਾਮੇਆਣੇ ਪਿੰਡ ਵੱਲ ਆਏ। ਇਹ ਮਝੈਲ ਦੇ ਜਿਹੜੇ ਇੰਜ ਕਹਿ ਲਈਏ ਸਿੱਖ ਸਨ, ਜਿਨ੍ਹਾਂ ਦੇ ਵਿੱਚ ਬੀਬੀ ਭਾਗੋ ਜੀ, ਭਾਈ ਮਾਂ ਸਿੰਘ ਜੀ, ਇਸ ਇਲਾਕੇ ਦੇ ਹੋਰ ਜਿਹੜੇ ਚੌਧਰੀ ਸਨ, ਉਹ ਭਾਰੀ ਇਕੱਠ ਮਹਾਰਾਜ ਜੀ ਨੂੰ ਮਿਲਣ ਵਾਸਤੇ, ਪਤਾ ਲੱਗਾ ਪਿੱਛੇ ਪੈਰ ਦੱਬਦੇ ਦੱਬਦੇ ਆ ਗਏ ਰਾਮੇਆਣੇ ਪਿੰਡ। ਰਾਮੇਆਣੇ ਪਿੰਡ ਦੇ ਵਿੱਚ ਮਹਾਰਾਜ ਜੀ ਨਾਲ ਇਹਨਾਂ ਸਿੱਖਾਂ ਦੀ ਮੁਲਾਕਾਤ, ਸਤਿਗੁਰਾਂ ਦੇ ਚਰਨਾਂ ਵਿੱਚ ਆਏ, ਮੱਥਾ ਟੇਕਿਆ, ਤੇ ਜਿਹੜੇ ਪਿੰਡ ਦੇ ਚੌਧਰੀ ਸਨ ਨਾ ਮਜੈਲ, ਉਹ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਵੇਖੋ ਕੈਸਾ ਸਮਾਂ ਆ ਗਿਆ, ਅਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਤੁਹਾਡੇ ਚਰਨਾਂ ਵਿੱਚ ਮੱਥਾ ਟੇਕਦੀਆਂ ਸਨ, ਅੱਜ ਅਨੰਦਪੁਰ ਸਾਹਿਬ ਚਲਾ ਗਿਆ, ਸਿੱਖ ਸੰਗਤਾਂ ਵੀ ਸਾਰੀਆਂ ਚਲੀਆਂ ਗਈਆਂ, ਕੁਝ ਕੁ ਬੱਚਿਆਂ ਨੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਪਿਆਰੇ ਸ਼ਹੀਦ ਹੋ ਗਏ ਨੇ, ਕਹਿਣ ਲੱਗੇ ਕੀ ਖੱਟਿਆ ਜੰਗਾਂ ਯੁੱਧਾਂ ਕਰਕੇ, ਅਸੀਂ ਤੁਹਾਨੂੰ ਸਲਾਹ ਦੇਣ ਵਾਸਤੇ ਆਏ ਹਾਂ ਵੀ ਜੇ ਤੁਸੀਂ ਹੁਣ ਵੀ ਜੰਗ ਯੁੱਧ ਬੰਦ ਕਰ ਦਿਓ ਨਾ, ਆ ਸ਼ਸਤਰ ਚੁੱਕਣੇ ਬੰਦ ਕਰ ਦਿਓ, ਤੇ ਅਸੀਂ ਦਿੱਲੀ ਦੇ ਨਾਲ ਤੁਹਾਡੀ ਸੁਲਾਹ ਸਫਾਈ ਕਰਾ ਦਾਂ। ਇਹ ਮਝੈਲ ਦੇ ਚੌਧਰੀ ਕਹਿਣ ਲੱਗੇ, ਤੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਸ ਵੇਲੇ ਪਹਿਲਾਂ ਤੇ ਸੁਣਦੇ ਰਹੇ, ਜਦੋਂ ਇਹ ਬੋਲੀ ਗਏ ਨਾ ਚੁੱਪ ਕਰ ਗਏ, ਫਿਰ ਉਸ ਵੇਲੇ ਮੇਰੇ ਸਤਿਗੁਰੂ ਬੋਲੇ, ਕਹਿਣ ਲੱਗੇ ਭਾਈ ਸਾਨੂੰ ਇੱਕ ਗੱਲ ਦੱਸੋ, ਤੁਸੀਂ ਸਿੱਖ ਬਣ ਕੇ ਆਏ ਹੋ ਕਿ ਗੁਰੂ ਬਣ ਕੇ ਆਏ? ਕਹਿਣ ਲੱਗੇ ਮਹਾਰਾਜ ਜੀ ਸਿੱਖ ਹੀ ਬਣ ਕੇ ਆਏ। ਤੇ ਮਹਾਰਾਜ ਜੀ ਕਹਿਣ ਲੱਗੇ, ਸਿੱਖ ਦਾ ਕੰਮ ਹੁੰਦਾ ਹੈ ਗੁਰੂ ਦੇ ਹੁਕਮ ਨੂੰ ਮੰਨਣਾ, ਨਾ ਕਿ ਗੁਰੂ ਨੂੰ ਸਲਾਹਾਂ ਦੇਣੀ। ਕਹਿਣ ਲੱਗੇ ਅੱਜ ਤੁਸੀਂ ਕਹਿੰਦੇ ਹੋ ਵੀ ਅਸੀਂ ਤੁਹਾਡੀ ਦਿੱਲੀ ਨਾਲ ਸੁਲਾਹ ਕਰਵਾਉਂਦੇ ਹਾਂ। ਕਹਿਣ ਲੱਗੇ ਵੀ ਜਦੋਂ ਤੁਸੀਂ ਅਨੰਦਪੁਰ ਸਾਹਿਬ ਦੇ ਵਿੱਚ ਆਉਂਦੇ ਸੀ ਉਦੋਂ ਸਾਡੇ ਕੋਲ ਆਏ, ਪਰਤ ਕੇ ਕਹਿਣ ਲੱਗੇ ਅਸੀਂ ਅਨੰਦਪੁਰ ਸਾਹਿਬ ਛੱਡ ਦਿੱਤਾ, ਸਾਡੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਸਰਹੰਦ ਵਿੱਚ ਸ਼ਹੀਦ ਹੋ ਗਏ। ਕਹਿਣ ਲੱਗੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਲਾਹੌਰ ਦੇ ਵਿੱਚ ਉਹਨਾਂ ਨੇ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ। ਕਹਿਣ ਲੱਗੇ ਉਹ ਚੌਧਰੀਓ ਉਦੋਂ ਤੁਸੀਂ ਕਿੱਥੇ ਗਏ ਸੀ?
ਉਦੋਂ ਕਿਉਂ ਨਹੀਂ ਸੁਲਾਹ ਕਰਵਾਈ ਦਿੱਲੀ ਦੇ ਨਾਲ? ਹੁਣ ਤੁਸੀਂ ਸਾਡੀ ਸੁਲਾਹ ਕਰਵਾਉਣ ਵਾਸਤੇ ਆ ਗਏ। ਕਹਿਣ ਲੱਗੇ ਵੀ ਅਸੀਂ ਕੋਈ ਬਚਨ ਨੇ ਜੇ ਮੰਨਣਾ ਤੁਹਾਡੀ ਮਰਜ਼ੀ ਹੈ, ਸਾਡੇ ਕੋਲ ਆਓ ਜਾਂ ਨਾ ਆਓ, ਪਰ ਅਸੀਂ ਇਸ ਬਚਨ ਨੂੰ ਮੰਨਣ ਵਾਸਤੇ ਤਿਆਰ ਨੇ। ਅਸੀਂ ਅਕਾਲ ਪੁਰਖ ਦੇ ਭਾਣੇ ਵਿੱਚ ਜੀਵਨ ਬਤੀਤ ਕਰਨ ਵਾਲੇ। ਉਸ ਵੇਲੇ ਫਿਰ ਸਿੱਖਾਂ ਨੇ ਕਹਿ ਦਿੱਤਾ, ਕਹਿਣ ਲੱਗੇ ਮਹਾਰਾਜ ਚਲੋ ਜੇ ਤੁਸੀਂ ਸਾਡੀ ਨਹੀਂ ਮੰਨਣੀ ਨਾ ਤੇ ਤੁਸੀਂ ਆਪਣੇ ਘਰ ਰਾਜੀ, ਅਸੀਂ ਆਪਣੇ ਘਰ ਰਾਜੀ। ਕਹਿਣ ਲੱਗੇ ਵੀ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ। ਮਹਾਰਾਜ ਕਹਿਣ ਲੱਗੇ ਲਿਖ ਕੇ ਦੇ ਦਿਓ। ਜਿਹੜਾ ਬਦਾਵਾ ਲਿਖਿਆ ਇਤਿਹਾਸ ਵਿੱਚ ਮਿਲਦਾ ਹੈ ਨਾ, ਕਈ ਅਨੰਦਪੁਰ ਸਾਹਿਬ ਦਾ ਜ਼ਿਕਰ ਕਰਦੇ ਨੇ ਤੇ ਜ਼ਿਆਦਾ ਵਿਦਵਾਨ ਸੱਜਣ ਇਸ ਰਾਮੇਆਣੇ ਪਿੰਡ ਦਾ ਜ਼ਿਕਰ ਕਰ। ਇੱਥੇ ਫਿਰ ਮਹਾਰਾਜ ਜੀ ਕਹਿਣ ਲੱਗੇ ਵੀ ਠੀਕ ਹੈ, ਸਾਨੂੰ ਲਿਖ ਕੇ ਦੇ ਦਿਓ। ਉਸ ਵੇਲੇ ਮਜੈਲ ਦੇ ਜਿਹੜੇ ਚੌਧਰੀ ਆਏ ਸੀ, ਉਹਨਾਂ ਨੇ ਕਾਗਜ਼ ਤੇ ਲਿਖ ਕੇ ਦਿੱਤਾ ਵੀ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਆਪਣੇ ਘਰ ਰਾਜੀ, ਅਸੀਂ ਆਪਣੇ ਘਰ ਰਾਜੀ। ਜਦੋਂ ਇਹ ਬਚਨ ਬਲਾਸ ਕਰਕੇ ਲਿਖ ਕੇ ਤੇ ਮਜੈਲ ਉੱਠ ਕੇ ਮਹਾਰਾਜ ਜੀ ਤੋਂ ਤੁਰਨ ਲੱਗੇ ਨੇ ਨਾ, ਹਲੇ ਥੋੜੀ ਦੂਰ ਤੇ ਗਏ ਤੇ ਭਾਈ ਮਹਾਂ ਸਿੰਘ ਜੀ ਸੋਚਣ ਲੱਗ ਪਏ। ਬੀਬੀ ਭਾਗ ਕੌਰ ਜੀ ਸੋਚਣ ਲੱਗ ਪਈ, ਕਹਿਣ ਲੱਗੇ ਵੀ ਅਸੀਂ ਤੇ ਸਤਿਗੁਰਾਂ ਕੋਲੋਂ ਮਾਫ਼ੀ ਮੰਗਣ ਵਾਸਤੇ ਆਏ ਸਾਂ ਵੀ ਸਾਡੀ ਭੁੱਲ ਨੂੰ ਬਖਸ਼ ਦਿਓ, ਇਹਨਾਂ ਚੌਧਰੀਆਂ ਨੇ ਹੋਰ ਹੀ ਇੱਥੇ ਆਣ ਕੇ ਗੱਲਾਂ ਛੇੜ। ਉਹ ਰੁਕ ਗਏ, ਚੌਧਰੀਆਂ ਨੂੰ ਕਹਿਣ ਲੱਗੇ ਵੀ ਤੁਸੀਂ ਜਾਓ, ਅਸੀਂ ਗੁਰੂ ਨੂੰ ਛੱਡ ਕੇ ਨਹੀਂ ਜਾਵਾਂਗੇ। ਖੈਰ ਮੁੱਕਦੀ ਗੱਲ, ਮਹਾਰਾਜ ਇਹਨਾਂ ਨਾਲ ਗੱਲਬਾਤ ਕਰਕੇ ਅੱਗੇ ਵੱਲ ਤੁਰ ਪਏ, ਜਿਹਨੂੰ ਉਸ ਵੇਲੇ ਖਦਰਾਣੇ ਦੀ ਢਾਬ ਆਖਿਆ ਜਾਂਦਾ ਸੀ। ਇਹ ਜ਼ਿਮੀਦਾਰ ਭਰਾ ਸਨ ਜਿਨ੍ਹਾਂ ਦੀ ਢਾਬ ਸੀ। ਢਾਬ ਉਹਨੂੰ ਆਖਿਆ ਜਾਂਦਾ ਸੀ ਵੀ ਜਿੱਥੇ ਇੰਜ ਕਹਿੰਦੇ ਵੀ ਥੋੜਾ ਜਿਹਾ ਪਾਣੀ ਇਕੱਠਾ ਆਇਆ ਹੋਵੇ। ਮਹਾਰਾਜ ਜੀ ਉਸ ਢਾਬ ਤੇ ਗਏ, ਟਿੱਬੀ ਤੇ ਜਾ ਕੇ ਮਹਾਰਾਜ ਜੀ ਆਪਣੇ ਸਿੱਖਾਂ ਨਾਲ ਰੁਕੇ। ਜਿਸ ਵੇਲੇ ਉੱਥੇ ਨਿਵਾਸ ਕੀਤਾ ਤੇ ਓਨੀ ਦੇਰ ਨੂੰ ਇਹ ਭਾਈ ਮਹਾਂ ਸਿੰਘ ਜੀ, ਬੀਬੀ ਭਾਗੋ ਜੀ, ਹੋਰ ਜਿਹੜੇ ਸਿੱਖ ਸਨ ਉਹ ਵੀ ਮਹਾਰਾਜ ਜੀ ਦੇ ਪਿੱਛੇ ਕਹਿਣ ਲੱਗੇ ਵੀ ਚਲੋ ਜਾ ਕੇ ਭੁੱਲ ਫਿਰ ਬਖਸ਼ਿਆ ਨੇ। ਜਿਹੜੇ ਚੌਧਰੀ ਸਨ ਉਹ ਚਲੇ ਗਏ। ਜਿਸ ਵੇਲੇ ਪਿੱਛੇ ਪਿੱਛੇ ਤੁਰੇ ਜਾਂਦੇ ਨੇ, ਉੱਥੇ ਜਾ ਕੇ ਮਹਾਰਾਜ ਜੀ ਰੁਕੇ ਨੇ ਤੇ ਪਤਾ ਲੱਗਾ ਵੀ ਵਜ਼ੀਰ ਖਾਂ ਪਿੱਛੋਂ ਵਾਹ ਦਈ ਕਰਦਾ ਭਜਾ ਰਿਹਾ। ਜਿਸ ਵੇਲੇ ਪਤਾ ਲੱਗਾ, ਮਹਾਰਾਜ ਕਹਿਣ ਲੱਗੇ ਇੱਥੇ ਰੁਕ ਕੇ ਵਜ਼ੀਰ ਖਾਂ ਦੀਆਂ ਫੌਜਾਂ ਦਾ ਮੁਕਾਬਲਾ ਕਰਾਂ। ਇੰਨੀ ਦੇਰ ਨੂੰ ਭਾਈ ਮਹਾਂ ਸਿੰਘ ਵਰਗਿਆਂ ਨੂੰ ਪਤਾ ਲੱਗ ਗਿਆ ਵੀ ਵਜ਼ੀਰ ਖਾਂ ਮਹਾਰਾਜ ਦਾ ਪਿੱਛਾ ਕਰਦਾ ਪਿਆ। ਉਧਰੋਂ ਟਿੱਬੀ ਤੇ ਮੇਰੇ ਸਤਿਗੁਰੂ ਬਿਰਾਜਮਾਨ ਨੇ, ਟਿੱਬੀ ਤੋਂ ਢਾਬ ਤੋਂ ਥੋੜੀ ਜਿਹੀ ਉਰੇ ਜਾ ਕੇ ਭਾਈ ਮਹਾਂ ਸਿੰਘ ਤੇ ਉਹਨਾਂ ਦੇ ਜਿਹੜੇ ਨਾਲ 40 ਸਿੱਖਾਂ ਦਾ ਜ਼ਿਕਰ ਆਉਂਦਾ ਇਤਿਹਾਸ ਦੇ, ਉੱਥੇ ਜਾ ਕੇ ਰੁਕ ਗਏ ਨੇ। ਕਹਿਣ ਲੱਗੇ ਸਤਿਗੁਰਾਂ ਨੂੰ ਬਾਅਦ ਵਿੱਚ ਮਿਲਾਂਗੇ, ਪਹਿਲਾਂ ਵਜ਼ੀਰ ਖਾਂ ਨੂੰ ਰੋਕਿਆ ਜਾਏ, ਉਹਦੇ ਨਾਲ ਮੁਕਾਬਲਾ ਕੀਤਾ ਜਾਏ। ਫਿਰ ਸਿੱਖ ਇਤਿਹਾਸ, ਗੁਰੂ ਸਾਹਿਬਾਨਾਂ ਦੇ ਇਤਿਹਾਸ ਜਿਹੜੇ ਗੁਰਮੁਖ ਪਿਆਰੇ ਨੇ ਲਿਖਿਆ, ਕਹਿਣ ਲੱਗੇ ਇੱਥੇ ਭਾਈ ਮਹਾਂ ਸਿੰਘ ਦੀ ਅਗਵਾਈ ਵਿੱਚ 40 ਸਿੱਖਾਂ ਨੇ ਫਿਰ ਡਟ ਕੇ ਵਜ਼ੀਰ ਖਾਂ ਦਾ ਮੁਕਾਬਲਾ ਕੀਤਾ ਹੈ। ਉਹਨੂੰ ਸਤਿਗੁਰਾਂ ਦੇ ਨੇੜੇ ਨਹੀਂ ਪਹੁੰਚਣ ਦਿੱਤਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਭਾਰੀ ਜੰਗ ਹੁੰਦੀ ਰਹੀ। ਸ਼ਾਮ ਦਾ ਸਮਾਂ ਹੋਇਆ ਜਿਸ ਵੇਲੇ ਇਹ 40 ਸਿੱਖ ਜਿਹੜੇ ਸਨ ਸ਼ਹੀਦ ਹੋ ਗਏ। ਉਧਰੋਂ ਮੇਰੇ ਸਤਿਗੁਰੂ ਟਿੱਬੀ ਤੋਂ ਉਤਰੇ ਨੇ, ਪੁੱਛਿਆ ਵੀ ਕੌਣ ਹੈ ਜਿਹੜੇ ਵਜ਼ੀਰ ਖਾਂ ਨੂੰ ਅੱਗੇ ਨਹੀਂ ਆਉਣ ਦਿੱਤੇ, ਤੇ ਸਿੱਖਾਂ ਨੇ ਦੱਸਿਆ ਮਹਾਰਾਜ ਇਹ ਉਹੀ ਨੇ ਜਿਹੜੇ ਬਦਾਵਾ ਲਿਖ ਕੇ ਦੇ ਗਏ ਸਨ, ਉਹ ਫਿਰ ਸਾਡੇ ਕੋਲ ਵਾਪਸ ਆ ਗਏ। ਟਿੱਬੀ ਤੋਂ ਉਤਰੇ ਨੇ ਮੇਰੇ ਸਤਿਗੁਰੂ, ਸਿੱਖਾਂ ਨੂੰ ਨਾਲ ਲੈ ਕੇ ਅੱਗੇ ਵੱਲ ਤੁਰੇ ਨੇ। ਜਿਸ ਵੇਲੇ ਵੇਖਿਆ ਸਿੱਖ ਸ਼ਹੀਦ ਹੋਏ ਨੇ, ਚਲਦੇ ਚਲਦੇ ਭਾਈ ਮਹਾਂ ਸਿੰਘ ਕੋਲ ਗਏ ਨੇ, ਸਵਾਸ ਚੱਲ ਰਹੇ ਸਨ। ਮਹਾਰਾਜ ਅੱਜ ਅਸਥਾਨ ਤੇ ਇਸ ਧਰਤੀ ਤੇ ਚੌਂਕੜਾ ਮਾਰ ਕੇ ਬਿਰਾਜਮਾਨ ਹੋਏ ਨੇ। ਭਾਈ ਮਹਾਂ ਸਿੰਘ ਨੂੰ ਵੇਖਿਆ ਸਵਾਸ ਚੱਲ ਰਹੇ ਨੇ, ਉਹਦਾ ਸੀਸ ਚੁੱਕ ਕੇ ਮਹਾਰਾਜ ਜੀ ਨੇ ਆਪਣੀ ਗੋਦੀ ਵਿੱਚ ਰੱਖਿਆ, ਮੁੱਖ ਨੂੰ ਸਾਫ ਕੀਤਾ, ਹੋਸ਼ ਆਈ। ਭਾਈ ਮਹਾਂ ਸਿੰਘ ਦੇ ਨੇਤਰ ਖੁੱਲੇ ਨੇ, ਕੀ ਵੇਖਦਾ ਹੈ? ਉਹ ਮੇਰਾ ਦੀਨ ਦੁਨੀਆਂ ਦਾ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜੇ ਤਖਤਾਂ ਤੇ ਬਿਰਾਜਮਾਨ ਹੁੰਦੇ ਨੇ, ਅੱਜ ਧਰਤੀ ਤੇ ਉੱਤੇ ਬਿਰਾਜਮਾਨ ਨੇ। ਭਾਈ ਮਹਾਂ ਸਿੰਘ ਦਾ ਸੀ ਸਤਿਗੁਰਾਂ ਦੀ ਗੋਦ ਵਿੱਚ ਹੈ, ਅੱਖਾਂ ਵਿੱਚੋਂ ਜਲ ਭਰ ਆਇਆ, ਹੱਥ ਜੁੜ ਗਏ। ਕਹਿਣ ਲੱਗੇ ਮਹਾਰਾਜ ਧੀਮੀ ਆਵਾਜ਼ ਵਿੱਚ ਸਤਿਗੁਰੂ ਬਖਸ਼ ਲਓ। ਮਹਾਰਾਜ ਕਹਿਣ ਲੱਗੇ ਭਾਈ ਮਹਾਂ ਸਿੰਘਾ ਬੋਲ ਕੀ ਚਾਹੀਦਾ ਈ, ਰਾਜ ਭਾਗ ਦੇ ਦਿਆਂਗੇ, ਸਵਾਸ ਬਖਸ਼ ਦਿੰਦੇ ਹਾਂ, ਉਮਰਾਂ ਲੰਬੀ ਕਰ ਦਿਆਂਗੇ, ਜੋ ਕਹੇਗਾ ਝੋਲੀ ਵਿੱਚ ਦਾਤ ਪਾ ਦਿਆ। ਭਾਈ ਮਹਾਂ ਸਿੰਘ ਕਹਿਣ ਲੱਗਾ ਮਹਾਰਾਜ ਕੁਝ ਨਹੀਂ ਚਾਹੀਦਾ, ਜੇ ਕਿਰਪਾ ਦੇ ਘਰ ਦੇ ਵਿੱਚ ਆਏ ਜੇ
ਜਿਹੜਾ ਉਸ ਸਮੇਂ ਬਦਾਵਾ ਲਿਖ ਕੇ ਦੇ ਦਿੱਤਾ ਸੀ ਨਾ ਤੁਹਾਨੂੰ, ਜੇ ਕਿਰਪਾ ਦੇ ਘਰ ਦੇ ਵਿੱਚ ਆਏ, ਜੇ ਮੇਰੇ ਨੇਤਰਾਂ ਦੇ ਅੱਖਾਂ ਦੇ ਸਾਹਮਣੇ ਪਾੜ ਦਿਓ, ਭਾਵ ਸਾਡੀ ਟੁੱਟੀ ਗੰਢ ਦਿਓ। ਮੇਰੇ ਸਤਿਗੁਰਾਂ ਨੇ ਉਸ ਵੇਲੇ ਬਖਸ਼ਿਸ਼ ਕੀਤੀ, ਆਪਣੇ ਖੀਸੇ ਵਿੱਚੋਂ ਕਾਗਜ਼ ਕੱਢਿਆ। ਉਸ ਵੇਲੇ ਭਾਈ ਮਹਾਂ ਸਿੰਘ ਦੇ ਨੇਤਰਾਂ ਦੇ ਸਾਹਮਣੇ ਮਹਾਰਾਜ ਨੇ ਟੁਕੜੇ ਟੁਕੜੇ ਕਰਕੇ ਉਡਾ ਦਿੱਤਾ ਤੇ ਕਹਿਣ ਲੱਗੇ, ਭਾਈ ਮਹਾਂ ਸਿੰਘ ਅੱਜ ਰੱਖ ਲਈ ਆ, ਧਨ ਸਿੱਖੀ ਧਨ ਸਿੱਖ, ਧਨ ਸਿੱਖੀ ਧਨ ਸਿੱਖ, ਧਨ ਸਿੱਖੀ ਧਨ ਸਿੱਖ। ਉਹ ਕਹਿਣ ਲੱਗੇ, ਭਾਈ ਮਹਾਂ ਸਿੰਘ ਤੂੰ ਮਹਾਨ ਏ, ਜਿਹੜਾ ਫਿਰ ਟੁੱਟਿਆ ਹੋਇਆ ਨੂੰ ਵਾਪਸ ਗੁਰੂ ਨਾਨਕ ਦੇ ਘਰ ਨਾਲ ਜੋੜ ਰਿਹਾ। ਉੱਥੇ ਫਿਰ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਕਿਸੇ ਨੂੰ 5,000, 10,000, 20,000 ਦਾ ਖਿਤਾਬ ਦਿੱਤਾ। ਉਹਦਾ ਮਤਲਬ ਪਤਾ ਕੀ ਸੀ? ਜਿਹੜਾ ਪੰਜ ਕਦਮ ਅੱਗੇ ਵੱਧ ਕੇ ਲੜਿਆ ਉਹਨੂੰ 5,000, ਜਿਹੜਾ 10 ਕਦਮ ਹੋਰ ਅੱਗੇ ਵੱਧ ਕੇ ਲੜਿਆ ਉਹਨੂੰ 10,000, ਜਿਹੜਾ 20 ਕਦਮ ਅੱਗੇ ਉਹਨਾਂ ਵਜ਼ੀਰ ਖਾਨ ਦੀਆਂ ਫੌਜਾਂ ਲੜਿਆ 20,000। ਤੇ ਭਾਈ ਮਹਾਂ ਸਿੰਘ ਨੂੰ ਖਿਤਾਬ ਦਿੱਤਾ ਸੀ ਟੁੱਟੀ ਗੰਢਣ ਦਾ। ਜਿਸ ਵੇਲੇ ਭਾਈ ਮਹਾਂ ਸਿੰਘ ਦੇ ਨੇਤਰ ਬੰਦ ਹੋਏ, ਸਤਿਗੁਰਾਂ ਦੀ ਗੋਦ ਵਿੱਚ ਉਸ ਪਿਆਰੇ ਨੂੰ ਦੇ ਦਰਸ਼ਨ ਕਰਦੇ ਹੋਏ ਉਸ ਵੇਲੇ ਸ਼ਹੀਦੀ ਪ੍ਰਾਪਤ ਕੀਤੀ। ਮਹਾਰਾਜ ਨੇ ਉਸ ਵੇਲੇ ਫਿਰ ਸਾਰੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਇਹਨਾਂ ਸਿੱਖਾਂ ਦੇ ਸਰੀਰਾਂ ਨੂੰ ਇਕੱਠਾ ਕੀਤਾ। ਭਾਈ ਭਾਗੋ ਜੀ ਦੇ ਉਸ ਵੇਲੇ ਮਾਈ ਭਾਗੋ ਜੀ ਦੇ ਸਵਾਸ ਚੱਲ ਰਹੇ ਸਨ, ਉਹ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਜ਼ਖਮੀ ਸੀ, ਪਰ ਉਸ ਵੇਲੇ ਮਹਾਰਾਜ ਦੇ ਚਰਨਾਂ ਵਿੱਚ ਆਈ। ਸਤਿਗੁਰਾਂ ਨੇ ਉਹਦੀ ਵੀ ਸੇਵਾ ਸੰਭਾਲ ਕੀਤੀ। ਉਹਨੇ ਵੀ ਹੱਥ ਜੋੜ ਕੇ ਬਚਨ ਕਿਹਾ ਸੀ, ਮਹਾਰਾਜ ਇਹਨਾਂ ਮੇਰੇ ਵੀਰਾਂ ਨੂੰ ਬਖਸ਼ ਦਿਓ। ਤੇ ਮੇਰੇ ਸਤਿਗੁਰਾਂ ਨੇ ਬਚਨ ਪਤਾ ਕੀ ਕਿਹਾ ਸੀ? ਕਹਿਣ ਲੱਗੇ, ਬੇਟਾ ਕੱਲਾ ਬਖਸ਼ਿਆ ਨਹੀਂ, ਇਹਨਾਂ ਨੂੰ ਮੁਕਤ ਕਰ ਦਿੱਤਾ ਹੈ। ਜਿਸ ਅਸਥਾਨ ਤੇ ਸ਼ਹੀਦ ਹੋਏ ਨੇ ਇਹ ਮੁਕਤ ਹੋਏ ਨੇ। ਕਹਿਣ ਲੱਗੇ, ਕੱਲੇ ਮੁਕਤੀ ਨਹੀਂ ਹੋਏ, ਰਹਿੰਦੀ ਦੁਨੀਆਂ ਤੱਕ ਜਿਹੜਾ ਭਾਵਨਾ ਦੇ ਨਾਲ ਇਸ ਅਸਥਾਨ ਤੇ ਆਏਗਾ, ਕਹਿਣ ਲੱਗੇ ਉਹ ਵੀ ਮੁਕਤ ਹੋ ਜਾਏਗਾ। ਇਹ ਉਸ ਵੇਲੇ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਫਿਰ ਇਸ ਅਸਥਾਨ ਦਾ ਨਾਮ ਪਿਆ ਸੀ ਮੁਕਤਸਰ ਸਾਹਿਬ। ਇਹ ਉਹ ਸਥਾਨ ਹੈ ਜਿੱਥੇ ਮਹਾਰਾਜ ਨੇ ਬਖਸ਼ਿਆ ਰਹਿਮਤਾਂ ਕੀਤੀ। ਅੱਜ ਬਹੁਤ ਵੱਡਾ ਅਸਥਾਨ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਇਹਨਾਂ ਦਿਨਾਂ ਦੇ ਵਿੱਚ 1, 2, 3, 4, 5 ਇਹ ਲਗਾਤਾਰ ਮਈ ਦੇ ਮਹੀਨੇ ਦੇ ਵਿੱਚ ਪਹਿਲੇ ਵੀਕ ਦੇ ਵਿੱਚ ਭਾਰੀ ਇਕੱਠ ਹੁੰਦਾ, ਉੱਥੇ ਜੋੜ ਮੇਲਾ ਹੁੰਦਾ ਹੈ। ਜਿਹੜੇ ਮਹਾਰਾਜ ਜੀ ਦੇ ਸਿੱਖ ਸ਼ਹੀਦ ਹੋਏ ਸਨ, ਅੱਜ ਵੀ ਉਹਨਾਂ ਦੀਆਂ ਬਖਸ਼ਾਂ ਸਿੱਖ ਸੰਗਤਾਂ ਲੈ ਰਹੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਾਂ ਵੀ ਸਿੱਖ ਸੰਗਤਾਂ ਮੰਗ ਰਹੀਆਂ। ਮੈਂ ਇਸ ਕਰਕੇ ਇਤਿਹਾਸ ਸਾਂਝਾ ਕੀਤਾ ਕਿਉਂਕਿ 2-4 ਦਿਨ ਤੋਂ ਇਹ ਮੀਡੀਆ ਦੇ ਵਿੱਚ ਬਹੁਤ ਇਸ ਜੋੜ ਮੇਲੇ ਦਾ ਜ਼ਿਕਰ ਆ ਰਿਹਾ ਸੀ, ਤਾਂ ਕਿ ਸਾਨੂੰ ਵੀ ਇਹਦਾ ਪਤਾ ਲੱਗੇ, ਅਸੀਂ ਵੀ ਉਹਨਾਂ ਸ਼ਹੀਦਾਂ ਦੇ ਅਸਥਾਨਾਂ ਨੂੰ ਜਾ ਕੇ ਨਤਮਸਤਕ ਹੋਈਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੇ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ, ਰਾਗ ਸੂਹੀ ਸ਼ੰਤ ਮਹੱਲਾ ਚੌਥਾ, ਚੌਥੇ ਪਾਤਸ਼ਾਹ ਸੂਹੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਪਏ ਨੇ। ਘਰ ਤੀਜਾ ਤੀਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। 1 ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ। ਪਹਿਲੀ ਪੰਕਤੀ, ਆਵਹ ਸੰਤ ਜਨਹੋ ਗੁਣ ਗਾਵਹ ਗੋਬਿੰਦ ਕੇਰੇ ਰਾਮ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਮੇਰੇ ਗੁਰਮੁਖ ਪਿਆਰਿਓ, ਹੇ ਸੰਤ ਜਨੋ, ਹੇ ਗੁਰਸਿੱਖੋ, ਆਵਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਣ ਗਾਵਾ ਹੈ, ਪਰਮਾਤਮਾ ਦੇ ਗੁਣਾਂ ਨੂੰ ਗਾਈਏ। ਗੋਬਿੰਦ ਕੇਰੇ ਰਾਮ, ਅਸੀਂ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਈਏ, ਕਿਉਂਕਿ ਗੁਣ ਗਾਉਣ ਕਰਨ ਵਾਲਾ ਹੀ ਉਹਦੇ ਵਿੱਚ ਅਭੇਦ ਹੁੰਦਾ। ਪਰਮਾਤਮਾ ਦੇ ਗੁਣਾਂ ਨੂੰ ਗਾਉਣ ਵਾਲਾ ਹੀ ਆਪਣੇ ਜੀਵਨ ਨੂੰ ਸਫਲਾ ਕਰਕੇ ਜਾਂਦਾ। ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਨ ਕਿਹਾ ਸੀ, ਗੁਣ ਗੋਬਿੰਦ ਗਾਇਓ ਨਹੀਂ ਹੋਇਆ ਕੀ, ਜਨਮ ਅਕਾਰਥ ਕੀਨ। ਜਿਨ੍ਹਾਂ ਨੇ ਗੁਣ ਨਹੀਂ ਗਾਏ ਉਹਨਾਂ ਦਾ ਜਨਮ ਵਿਅਰਥ ਚਲਾ ਗਿਆ, ਜਿਨ੍ਹਾਂ ਨੇ ਗੁਣ ਗਾਏ ਨੇ ਉਹਨਾਂ ਦਾ ਮਨੁੱਖਾ ਜਨਮ ਸਫਲਾ ਹੋ ਗਿਆ। ਗੁਰਮੁਖ ਮਿਲ ਰਹੀ ਹੈ, ਘਰ ਵੱਜ ਹੈ, ਸ਼ਬਦ ਕਨੇਰੇ ਰਾਮ। ਗੁਰਮੁਖਾਂ ਨੂੰ ਦੀ ਸੰਗਤ ਵਿੱਚ ਮਿਲ ਕੇ ਬੈਠਣਾ, ਗੁਰਮੁਖਾਂ ਦੀ ਸੰਗਤ ਕਰਨੀ, ਉਹਨਾਂ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਨੂੰ ਯਾਦ ਕਰਨਾ, ਗੁਰੂ ਗੁਰੂ ਜਪਣਾ, ਇਹਦੇ ਨਾਲ ਕੀ ਹੋਏਗਾ, ਗੁਰੂ ਦੀ ਬਖਸ਼ਿਸ਼, ਪਰਮਾਤਮਾ ਦੀ ਰਹਿਮਤ ਮਿਲਦੀ। ਕਿਉਂਕਿ ਸੰਗਤ ਦਾ ਜ਼ਿਕਰ ਬਹੁਤ ਬਾਣੀ ਵਿੱਚ ਆਇਆ ਨਾ, ਤੇ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਜਪਣ ਦੇ ਨਾਲ
ਅੰਦਰ ਇੰਜ ਕਹਿ ਲਈਏ ਵੀ ਮਹਾਨ ਪਵਿੱਤਰ ਤੇ ਉਜਲਾ ਹੁੰਦਾ। ਸ਼ਬਦ ਕਨੇਰੇ ਹਰ ਪ੍ਰਭ ਨੇਰੇ ਤੂੰ ਕਰਤਾ ਸਭ ਤਾਂ ਇਹ ਪਰਮਾਤਮਾ ਜੀ ਜਿਉਂ ਜਿਉਂ ਤੇਰੀ ਕੋਈ ਸਿਫਤ ਸਲਾਹ ਕਰਦਾ ਹੈ ਨਾ ਉਵੇਂ ਉਵੇਂ ਤੂੰ ਉਹਦੇ ਤੇ ਬਖਸ਼ਿਸ਼ ਕਰਦਾ ਹੈ। ਉਹਨੂੰ ਸਮਝ ਆ ਜਾਂਦੀ ਵੀ ਪਰਮਾਤਮਾ ਜਿਹੜਾ ਇੱਕ ਜਗ੍ਹਾ ਤੇ ਨਹੀਂ ਦੋ ਜਗ੍ਹਾ ਤੇ ਨਹੀਂ ਤੂੰ ਕਰਤਾ ਸਭ ਥਾਈ ਹੇ ਪਰਮਾਤਮਾ ਤੂੰ ਸਾਰੀਆਂ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ। ਅਹਿਨਸ ਜਪੀ ਸਦਾ ਸਲਾਹੀ ਸਾਚ ਸ਼ਬਦ ਲਿਵਲਾਈ ਜਿਹੜੇ ਹਰ ਰੋਜ਼ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ ਉਹਨੂੰ ਸਲਾਹੁੰਦੇ ਨੇ ਉਹਦੇ ਚਰਨਾਂ ਵਿੱਚ ਸੁਰਤ ਜੋੜਦੇ ਨੇ ਅਣਦਿਨ ਸਹਿਜ ਰਹੇ ਰੰਗਰਾਤਾ ਰਾਮ ਨਾਮ ਰਿੱਧ ਪੂਜਾ ਹਰ ਰੋਜ਼ ਪਰਮਾਤਮਾ ਦੇ ਨਾਮ ਦੀ ਪੂਜਾ ਕਰਦੇ ਨੇ ਪਰਮਾਤਮਾ ਨੂੰ ਸਿਮਰਦੇ ਨੇ ਉਹਨਾਂ ਦੇ ਅੰਦਰ ਸਹਿਜ ਤੇ ਆਨੰਦ ਆਉਂਦਾ। ਨਾਨਕ ਗੁਰਮੁਖ ਏਕ ਪਛਾਣੇ ਅਵਰ ਨਾ ਜਾਣੇ ਦੂਜਾ ਫਿਰ ਉਹ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਗੁਰਮੁਖ ਪਿਆਰਾ ਇੱਕ ਦੀ ਪਹਿਚਾਣ ਕਰਦਾ ਇੱਕ ਦੇ ਨਾਮ ਨਾਲ ਜੁੜਦਾ ਅਵਰ ਨਾ ਜਾਣੇ ਦੂਜਾ ਇੱਕ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ। ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ ਬਹਾ ਕਹਿ ਕੀ ਲਾਜਸ ਗੋਬਿੰਦਾਸ ਤੁਹਾਰ ਸਭ ਮੈਂ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਉਹ ਪਰਮਾਤਮਾ ਇੱਕ ਵਿੱਚ ਨਹੀਂ ਦੋ ਵਿੱਚ ਨਹੀਂ ਸਾਰਿਆਂ ਦੇ ਵਿੱਚ ਸਮਾਇਆ ਹੈ। ਗੁਰ ਸ਼ਬਦ ਰਵੇ ਰਵ ਰਹਿਆ ਸੋ ਪ੍ਰਭ ਮੇਰਾ ਸਵਾਮੀ ਰਾਮ ਇਹ ਗੁਰੂ ਦੇ ਸ਼ਬਦ ਵਿੱਚ ਜੁੜਿਆ ਸਮਝ ਆਉਂਦੀ ਵੀ ਜਿਹੜਾ ਪਰਮਾਤਮਾ ਹੈ ਨਾ ਉਹ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਨਹੀਂ ਜਿੰਨੀ ਵੀ ਕਾਇਨਾਤ ਪਰਮਾਤਮਾ ਨੇ ਪੈਦਾ ਕੀਤੀ ਕਾਇਨਾਤ ਦੇ ਜ਼ਰੇ ਜ਼ਰੇ ਦੇ ਵਿੱਚ ਪਰਮਾਤਮਾ ਸਮਾਇਆ ਹੈ। ਪ੍ਰਭ ਮੇਰਾ ਸਵਾਮੀ ਅੰਤਰ ਜਾਮੀ ਘੱਟ ਘੱਟ ਰਵਿਆ ਸੋ ਜਿਹੜਾ ਮੇਰਾ ਪਰਮਾਤਮਾ ਸਵਾਮੀ ਮਾਲਕ ਹੈ ਨਾ ਉਹ ਸਾਡੇ ਅੰਦਰ ਦੀਆਂ ਜਾਣਨ ਵਾਲਾ ਹਰੇਕ ਹਿਰਦੇ ਵਿੱਚ ਰਮਿਆ ਹੋਇਆ ਹੈ। ਗੁਰਮਤਿ ਸੱਚ ਪਾਈਏ ਸਹਿਜ ਸਮਾਈਏ ਤਿਸ ਬਿਨ ਅਵਰ ਨਾ ਕੋਈ ਜਦੋਂ ਬੰਦਾ ਗੁਰੂ ਦੀ ਮੱਤ ਲੈਂਦਾ ਨਾ ਉਦੋਂ ਸੱਚ ਵਿੱਚ ਲੀਨ ਹੋ ਜਾਂਦਾ ਉਹਦੇ ਅੰਦਰ ਸਹਿਜ ਆਨੰਦ ਟਿਕਾਓ ਆ ਜਾਂਦਾ ਹੈ। ਫਿਰ ਉਹਨੂੰ ਪਤਾ ਲੱਗਦਾ ਵੀ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਜਿਹੜਾ ਮੇਰੀ ਬਾਂਹ ਫੜਨ ਵਾਲਾ ਹੋਵੇ। ਵੈਦੋ ਨਾ ਬਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੈ। ਸਹਿਜੇ ਗੁਣ ਗਾਵਾਂ ਜੇ ਪ੍ਰਭਾਵਾਂ ਆਪੇ ਲੈ ਮਲਾਈ। ਜਦੋਂ ਕੋਈ ਸਹਿਜ ਵਿੱਚ ਟੇਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਇੱਕ ਦਿਨ ਪਰਮਾਤਮਾ ਆਪਣੇ ਨਾਲ ਮਨਾਉਂਦਾ ਹੈ। ਨਾਨਕ ਸੋ ਪ੍ਰਭ ਸਬਦੇ ਜਾਪੇ ਐਨਸ ਨਾਮ ਧਿਆਏ। ਜਿਹੜਾ ਗੁਰੂ ਵਾਲਾ ਬਣ ਕੇ ਉਸ ਪਰਮਾਤਮਾ ਦੇ ਨਾਮ ਨੂੰ ਐਨਸ ਹਰ ਰੋਜ਼ ਜਪਦਾ ਹੈ ਨਾ ਹਰ ਰੋਜ਼ ਉਹਦੀ ਬੰਦਗੀ ਸਿਮਰਨ ਵਿੱਚ ਜੁੜਦਾ ਹੈ ਫਿਰ ਉਹਦੇ ਤੇ ਵਾਹਿਗੁਰੂ ਤਰੁੱਟਦਾ ਤੇ ਫਿਰ ਤਰੁੱਟ ਕੇ ਜਿਹੜਾ ਕਰੋੜਾਂ ਜਨਮਾਂ ਦਾ ਟੁੱਟਿਆ ਹੋਇਆ ਬੰਦਾ ਹੈ ਉਹਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ। ਸਤਿਗੁਰੂ ਕਿਰਪਾ ਕਰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਅਮੋਲਕ ਬਚਨ ਸਾਡੇ ਹਿਰਦੇ ਵਿੱਚ ਵਸਣ ਅਸੀਂ ਵੀ ਗੁਰੂ ਵਾਲੇ ਬਣ ਕੇ ਗੁਰਮੁਖਾਂ ਦੀ ਸੰਗਤ ਕਰਕੇ ਉਸ ਪਰਮਾਤਮਾ ਦੇ ਨਾਮ ਨੂੰ ਜਪੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਚਿਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਮੜਿਆਈਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਿਮਰਾ ਸਵਾਮੀ ਸੋ ਕਿਉਂ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾਂ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵਨ ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਨ ਕਹਿ ਮਨ ਵਸਿਆ ਵਾ ਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂ ਸੁਖ ਮਨੈ ਵਸੈ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਬਿਟ ਹੋ ਜਿਸ ਦੀਆਂ ਵਡਿਆਈਆ ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੁਰਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸਿੱਖ ਹੋਆ ਤਿਤ ਕਰ ਅਨਹਦ ਵਾਜੇ ਅਨ ਦਿਸਨਾ ਵਟ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਤੇਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਿਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਰ ਕਹਿ ਤੇ ਪਵਿੱਤਰ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬਰਿਆਈਆ ਵਾਚੇ ਧਰਮ ਹਦੂਰ
ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਿਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सुनहा सत्रियाकाल। वाहिगुरु जी का खालसा, वाहिगुरु जी की फतेह।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਮੈਂ ਤਾਣ ਦੀਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਦੇ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੂੰ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰੱਖੋ ਰੱਖਣਹਾਰ ਦਇਆਲਾ, ਨਾਨਕ ਕਰਕੇ ਗੁਲੇ ਸਤਨਾਮ।

ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨਹੋ ਗੁਣ ਗਾਵਹਿ ਗੋਵਿੰਦ ਕੇਰੇ ਰਾਮ ਗੁਰਮੁਖ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆ

0: ਕਰ ਵਾਜਹਿ ਸ਼ਬਦ ਕਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ ਜੋ ਸਾਧ ਸਿੰਘ ਜੀ ਮਾਰੇ ਬਖਸ਼ੀ ਸਿੰਘ ਸਿੰਘ ਤੇ ਸ਼ਰਧਾ ਪਾਨ ਸਾਹਿਤ ਮਾਰੇ ਨਿੱਘੀ ਹੋ ਚ ਬੈਠ ਕੇ ਪਿੱਤਰ ਜਵਾਣੀ ਅਸਾ ਕੇ ਵਾਲੇ ਸਪੂਰਨ ਕੀਰਤਨ ਸਰਵ ਕੀਰਤਨ ਪ੍ਰੰਤ ਹੁਕਮਨਾਮੇ ਦੀ ਕਥਾ ਵਿਚਾਰ ਸਰਵ ਕੀਤੀ। ਅਰਦਾਸ ਸਾਲ ਜਾਂ ਪਰੀ ਮਾਰੇ ਬਖਸ਼ੇ ਪਿੱਤਰ ਕੁਰਾਮ ਸਰਵ ਕੀਤੇ ਹਨ। ਸਤਿ ਸ਼੍ਰੀ ਅਕਾਲ ਜੀ ਸਵਾਸਮਾ ਗੁਰੂ ਸਾਹਿਬ ਨਾਮ ਗੁਰੂ ਖਾਤਰ ਬਖਸ਼ੇ ਕੀਤਾ ਹੈ। ਸਤਿ ਸਿੰਘ ਜਾਵਰ ਹਰ ਰੋਜ਼ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਜੋ ਨਾ ਸਾਲ 100 ਸਾਲ ਦੀ ਕੰਸਟਰਕਸ਼ਨ ਹੋ ਰਹੀ ਹੈ ਉਹਦੇ ਵਾਸਤੇ ਬੇਨਤ ਮਾਏ ਲੋੜ ਹੈ। ਬੇਨਤ ਸਿੱਖਦਾ ਵੱਲੋਂ ਬੜੀ ਸ਼ਰਧਾ ਭਾਵ ਨਾਲ ਸੇਵਾ ਹੋ ਰਹੀ ਹੈ। ਵਟਭਾਗੇ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਸੇਵਾ ਨਹੀਂ ਕੀਤੀ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਇੱਥੇ ਹਿੱਸਾ ਪਾ ਕੇ ਜਿਨ ਵੀ ਤੁਸੀਂ ਦੁਸਤਾਂ ਤੋਂ ਕੱਟ ਕੇ ਮੈਂ ਦੇ ਸਕਦੇ ਹੋ ਗੁਰੂ ਘਰ ਜ਼ਰੂਰ ਦਿਓ ਤਾਂ ਕਿ ਇਹ ਜੋ ਹਾਲ ਨੇ ਨਾ ਸਾਲ 100 ਸਾਲ ਇਹਨਾਂ ਦੀ ਕੰਸਟਰਕਸ਼ਨ ਜਿਹੜੀ ਹੈ ਬੜੀ ਸ਼ਾਨ ਸ਼ਬਦ ਨਾਲ ਸੰਪੂਰਨ ਹੋ ਸਕੇ। ਸਤਿਸੰਗ ਜੀ ਆਸਿੰਘ ਤੁਹਾਨੂੰ ਬੇਨਤੀ ਹੈ ਕਿ ਜੋ ਸਹਿਜ ਪਾਠ ਹਰ ਵਿੱਚ ਸਾਨੂੰ ਕਰ ਰਹੇ ਹੋ ਇਹਨਾਂ ਦੇ ਭੋਗ ਪੈਣਗੇ ਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦੇ ਨੇੜੇ ਜਾ ਕੇ। ਸੋ ਜਿਨ੍ਹਾਂ ਨੇ ਘਰਾਂ 'ਚ ਪਾਠ ਆਰੰਭ ਕੀਤੇ ਨੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਉਹ ਭਾਈ ਰਜਿੰਦਰ ਸਿੰਘ ਸੈਟੀ ਸਾਹਿਬ ਨਾਲ ਸੰਪਰਕ ਕਰਕੇ ਆਪਣਾ ਸਾਰਾ ਜਿਹੜਾ ਤੁਸੀਂ ਆਪਣਾ ਵੇਰਵਾ ਸਹਿਜ ਪਾਠ ਦਾ ਉਹਨਾਂ ਦੇ ਸਕਦੇ ਹੋ। ਸਤਿਸੰਗ ਜੀ ਆਸਿੰਘ ਬੇਨਤੀ ਹੈ ਕਿ 11 ਤੋਂ 17 ਤੱਕ ਕਥਾ ਕਰਨਗੇ ਭਾਈ ਪਿੰਦਰਪਾਲ ਸਿੰਘ ਜੀ। ਆਪ ਜੀ ਨੇ 11 ਤੋਂ 17 ਮਈ ਤੱਕ ਹਾਜ਼ਰੀਆਂ ਭਰਨੀ ਕਿਰਪਾ ਕਰਨੀ ਹੈ। ਸਤਿਸੰਗ ਜੀ 12 ਨੂੰ ਹੈ ਸੰਗਰਾਂਦ ਜੇ ਸੋਰੀ
2: ਜੇਠ
1: 12 ਨੂੰ ਹੈ ਸਰਹੰਦ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਸਿੰਘ ਜੋ ਫਤਿਹ ਕੀਤਾ ਸੀ ਉਹ 12 ਮਈ ਨੂੰ ਕੀਤਾ ਸੀ, ਉਸ ਦਿਨ ਦਰੇ ਆਓ ਜੋ ਭਾਈ ਬੰਦਾ ਸਿੰਘ ਬਹਾਦਰ ਸਾਡੇ ਵਾਸਤੇ ਕੀਤਾ ਸੀ ਜੋ ਉਹਨਾਂ ਨੂੰ ਯਾਦ ਕਰੀਏ। ਸਤਿਸੰਗ ਜੀ 15 ਨੂੰ ਹੈ ਸੰਗਰਾਂਦ ਜੇਠ ਮਹੀਨੇ ਜਾਂ ਹਾਜ਼ਰੀਆਂ ਭਰਨੀਆਂ ਨੇ। 17 ਨੂੰ ਹੈ ਛੋਟਾ ਘੱਲੂਘਾਰਾ ਕਾਹਨੂੰ ਅੰਡੇ ਸ਼ਾਮ ਦਾ ਗੁਰਦਾਸਪੁਰ ਜ਼ਿਲ੍ਹੇ 'ਚ। ਸੋ ਸਤਿਸੰਗ ਜੀ ਉਸ ਵਿੱਚ ਤਕਰੀਬਨ 10-12 ਹਜ਼ਾਰ ਸਿੰਘ ਸੀਣੀਆਂ ਸ਼ਹੀਦ ਹੋਏ ਸਨ ਜਿਨ੍ਹਾਂ ਨੇ ਸਿੱਖ ਧਰਮ ਵਾਸਤੇ, ਸਿੱਖ ਕੌਮ ਵਾਸਤੇ ਗੁਰੂ ਨੂੰ ਅੱਜ ਇਹ ਛੁੱਟੀਆਂ ਦਿੱਤੀਆਂ। ਅਸੀਂ ਜ਼ਰੂਰ ਹਾਜ਼ਰੀਆਂ ਭਰ ਕੇ ਉਹਨਾਂ ਨੂੰ ਯਾਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਆਓ, ਪਿਆਰ ਸਹਿਤ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 64 ਤੋਂ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਾਂ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

मनमुख पत गवाई। बिन सतगुर को मग न जाने, अंधे ठौर न काई। हर सुख दाता

ਆਪੇ ਨਦਰ ਕਰੇ ਭਾਉ ਲਾਏ ਗੁਰਸਬ ਦੀ ਵਿਚਾਰ ਸਤਿਗੁਰ ਸੇਵਿਆ ਸਹਿਜ ਉਪਜੈ ਹਉਮੈ ਤ੍ਰਿਸ਼ਨਾ ਮਾਰ ਹਰ ਗੁਣਦਾਤਾ ਸਦ ਮਨ ਵਸੈ ਸੱਚ ਰੱਖੇ।

ਆਏ ਸ਼ਬਦ ਮਿਲੀ ਨਾ ਵਿਛੁੜੈ ਪਿਰਕੈ ਅੰਕ ਸਮਾਏ ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੂਝਈ ਭੇਖੀ ਭਰਮ ਭੁਲਾਏ।

ਭੁਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ ਬਿਨ ਸਹਿਜੈ ਸਭ ਅੰਧ ਹੈ, ਮਾਇਆ ਮੋਹ ਗੁਬਾਰ ਸਹਿਜੇ ਹੀ ਸੋਜੀ ਪਈ, ਸੱਚੈ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ, ਸਹਿਜੇ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ।

ਗੁਰਮੁਖ ਭਵ ਜਲ ਤਰਨਾ ਵੱਡੇ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ।

ਦੇਖ ਕੈ ਭੱਜ ਪਏ ਸਤਿਗੁਰ ਸਰਨਾ। ਸਤਿਗੁਰ ਸੱਚ ਦ੍ਰਿੜਾਇਆ ਸਦਾ ਸੱਚ ਸੰਜਮ ਰਹਿਣਾ। ਸਤਿਗੁਰ ਸੱਚਾ ਹੈ ਬੋਹਿਤਾ ਸਬਦੇ ਭਵਜਲ ਕਰਨਾ। ਲੱਖ ਚੌਰਾਸੀ ਫਿਰ ਦੇ ਰਹੇ ਬਿਨ ਸਤਿਗੁਰ ਮੁਕਤ ਨ ਹੋਈ। ਪੜ ਪੜ ਪੰਡਿਤ ਮੋਨੀ ਥੱਕੇ ਦੂਜੈ ਭਾਏ ਪਤ ਖੋਈ। ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨ ਕੋਈ। ਜੋ ਸੱਚੈ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ। ਤਿਨਾ ਨਿਜ ਘਰ ਵਾਸਾ ਪਾਇਆ ਸੱਚੈ ਮਹਿਲ ਰਹਨ। ਨਾਨਕ ਭਗਤ ਸੁਖੀਏ ਸਦਾ ਸੱਚੈ ਨਾਮ ਰਚਨ। ਸ੍ਰੀ ਰਾਗ ਮਹੱਲਾ ਪੰਜਵਾਂ। ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨ ਦੇ। ਲਾਗੂ ਹੋਏ ਦੁਸ਼ਮਨਾ ਸਾਖ ਭੇ ਭੱਜ ਖਲੇ।

ਰਾਜ ਮਿਲਖ ਸਿਕਦਾਰੀਆ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗ

ਸੁਰ ਨਰ ਮੁਨ ਜਨ ਲੋਚ ਦੇ ਸੋ ਸਤਿਗੁਰ ਦੀਆ ਬੁਝਾਏ ਜੀਉ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਉ। ਇਹੋ ਜਗਤ ਭਰਮ ਭੁਲਾਇਆ ਆਪੋ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਹਿਰਦਿਆਂ ਵਿੱਚ ਵਸਾ ਦੇਣ, ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੇਨਤੀ ਕਰਦੇ ਆਪ ਜੀ ਦੇ ਚਰਨਾਂ ਚ। ਕਲਗੀ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿੱਥੇ ਦੇਖ ਦੇਖ ਦੇ ਧਨੀ ਹਨ, ਸਰਬੰਸ ਸੁਦਾਨੀ ਹਨ, ਖਾਲਸਾ ਪੰਥ ਦੇ ਸਿਰਜਣਹਾਰ ਹਨ, ਉੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਹੁਤ ਵੱਡੇ ਸੰਗੀਤਕਾਰ ਵੀ ਹਨ। ਸਤਸੰਗ ਬੋਲੋ ਸ੍ਰੀ ਦਾਸ ਨੇ ਆਰੰਭਤਾ ਕੀਤੀ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਚਨਾਂ ਤੋਂ, ਬਿਨ ਕਰਤਾਰ ਨਾ ਕਿਰਤਮ ਮਾਨੋ, ਰਾਗ ਕਲਿਆਣ ਪਾਤਸ਼ਾਹੀ ਦਸਵੀਂ। ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਸਿੱਗਲ ਹਨ, 31 ਰਾਗ ਹੀ ਮਿਸ਼ਰਤ ਹਨ, 62 ਰਾਗ, ਏਡਾ ਵੱਡਾ ਖਜ਼ਾਨਾ। ਉੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 177 ਰਾਗ ਗਾਏ ਨੇ, 177। ਸਤ ਸੰਗਤ ਬੋਲੋ ਸ੍ਰੀ, ਇਹਦੀ ਪੜਚੋਲ 1990 ਦੇ ਵਿੱਚ ਸ਼ੁਰੂ ਹੋਈ ਸੀ ਔਰ ਇਹਨੂੰ 2 ਸਾਲ ਲੱਗੇ ਸਨ ਲੁਧਿਆਣੇ ਵਿੱਚ, ਦਾਸ ਉਹਦੇ ਵਿੱਚ ਸ਼ਾਮਲ ਸੀ। ਇਹ ਬਹੁਤ ਵੱਡੀ ਦੇਣ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਬਹੁਤ ਵੱਡੀ ਦੇਣ ਹੈ ਸਤ ਸੰਗਤ। ਜੇ ਅਸੀਂ ਉਸ ਦੇਣ ਨੂੰ ਸੰਭਾਲ ਸਕੀਏ, ਸ਼ਾਇਦ ਸਾਡੇ ਪੁਰਬ ਮਨਾਏ ਸਫਲ ਹੋ ਜਾਣ, ਇੱਥੇ ਆਉਣਾ ਸਫਲ ਹੋ ਜਾਏ। ਜਿਸ ਮਾਰਗ ਤੇ, ਜਿਸ ਰਸਤੇ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਤੋਰਨਾ ਚਾਹਿਆ, ਉਸ ਰਸਤੇ ਤੇ ਕਿਤੇ ਅਸੀਂ ਵੀ ਤੁਰ ਪਈਏ ਤੇ ਸ਼ਾਇਦ ਇਸ ਜੀਵਨ ਵਿੱਚ, ਇਸ ਲਾਈਫ ਵਿੱਚ ਐਸੀ ਕ੍ਰਾਂਤੀ ਆ ਜਾਏ। ਕ੍ਰਾਂਤੀ ਇਹ ਉਹੀ ਕ੍ਰਾਂਤੀ ਤੇ ਸੀ, ਸਤਿਗੁਰੂ ਮਿਹਰ ਕਰਨ, ਬਖਸ਼ਿਸ਼ ਕਰਨ। ਸਰਬੱਤ ਦਾ ਹਾਰਦਿਕ ਤੌਰ ਤੇ ਧੰਨਵਾਦ।

0: ਗੁਰੂ ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤਿ ਵਿਚਾਰਾਂ ਰਾਹੀਂ ਪਿਆਰ ਸਾਹਿਤ ਗੁਰਮਤਿ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਾਹਿਤ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੁਣ ਮੈਂ ਬੇਨਤੀ ਕਰਦਾ ਹਾਂ ਬੀਬੀ ਸਿਮਰਤ ਕੌਰ ਜੀ,

ਗੁਰੂ ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਤਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤਿ ਵਿਚਾਰਾਂ ਰਾਹੀਂ ਪਿਆਰ ਸਾਹਿਤ ਗੁਰਮਤਿ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਾਹਿਤ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

good and

Gracias.

Gottlosigkeit.

हर समय नीचे उठ जाते हैं।

long from the front.

Allah.

ਬਾਅਦ ਉਹ

ਗਿਆਨੀ ਕੇ ਅਮਰ ਹੋਏ ਪ੍ਰਗਾ ਜਦੇ ਝਾੜੂ ਭਰਿਆ ਆਕਾਸ਼ ਰੰਗ ਗਿਆਨੀ ਉੱਚੇ ਉੱਚਾ ਮਨ ਆਪਣਾ ਹੈ ਸੱਚੇ ਨੀਚਾ ਰੰਗ ਗਿਆਨੀ ਸਰਦੀ ਨੀਨਾ ਆਸਨ ਰੰਗ ਗਿਆਨੀ ਸੀਨਾ ਬ੍ਰਹਮ ਗਿਆਨੀ ਸਦਾ ਸੰਗਤੀ ਬ੍ਰਹਮ ਗਿਆਨੀ ਜੀ ਜਿਸ ਅਮਰਤ ਵਸਤੀ ਬ੍ਰਹਮ ਗਿਆਨੀ ਦਾ ਭੋਜਨ

ਬ੍ਰਹਮ ਗਿਆਨੀ ਕਿਆ ਹੋਏ

पढ़ना जो मंत्र हो

foi

Thank you.

मांगते क्या हुए।

مسافه

संतों की कथाओं

ਮਾਹੀ ਸ

Thank you.

Gracias.

no, no.

جن جن پا

Thank you.

ਸੋਭਾ ਤੁਮ ਅੰਤੇ ਬਸੇ।

ਸੀਤਾ ਮਨ ਸੁਖਾ ਗੀਤਾ

ਦੇਖਿਆ ਕਿ ਪਿਆਰ ਦਿਖਾਏ ਨਾਨਕ ਜਨ ਸੁਣੀ ਪਾਏ ਸਰਮਾਏ ਆਕਾਸ਼ ਤਿਆਰ ਸਭ ਲੋਕ ਪਾਣੀ ਦਾ ਸਿਰਤਨ ਮਾਹੇ ਚਾਰ ਚਮਚਾ ਜਿਹੜੇ ਸਮਾਏ ਇਹ ਚਾਰ ਸੁਰਤ ਮੈਂ ਦੇਖ ਸਕਿਆ ਕਿਉਂ ਨਿਕਟਣ ਮੈਂ ਇਹ ਕਹਾਂ

God, God, God.

but